0: Starting a new life in Australia isn't easy.
1: A lot of companies have...
0: This is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your...
2: ਆਮ ਦੇ ਨਾਲ ਆਓ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅੱਜ ਦੇ ਸਾਡੇ ਪ੍ਰੋਗਰਾਮ ਬਾਰੇ ਕਿ ਅੱਜ ਦੇ ਸ਼ੋਅ ਵਿੱਚ ਕੀ ਕੁਝ ਹੋਵੇਗਾ ਖਾਸ। ਸਭ ਤੋਂ ਪਹਿਲਾਂ ਦੇਸ਼, ਦੁਨੀਆ ਅਤੇ ਪੰਜਾਬ ਤੋਂ ਖਬਰਸਾਰ। ਪਹਿਲੀ ਰਿਪੋਰਟ ਦੇ ਵਿੱਚ ਗੱਲ ਹੋਵੇਗੀ ਕਿ ਕਿਵੇਂ ਨਸ਼ਿਆਂ ਖਿਲਾਫ ਲੜਾਈ ਅਤੇ ਵਪਾਰਕ ਹਿੱਤਾਂ ਨੇ ਜੋੜੇ ਪ੍ਰਸ਼ਾਂਤ ਅਤੇ ਲਾਤੀਨੀ ਅਮਰੀਕੀ ਦੇਸ਼। ਫਿਰ ਹਰ ਮੰਗਲਵਾਰ ਦੀ ਤਰ੍ਹਾਂ ਲੈਂਦੇ ਪੰਜਾਬ ਦੀ ਖਬਰਸਾਰ ਨਾਲ ਪੇਸ਼ ਕਰਾਂਗੇ ਪਾਕਿਸਤਾਨ ਡਾਇਰੀ। ਫਿਰ ਇੰਟਰਵਿਊ ਸੈਗਮੈਂਟ ਦੇ ਵਿੱਚ ਗੱਲ ਕਰਵਾਵਾਂਗੇ ਹਰਵਿੰਦਰ ਜੀ ਦੇ ਨਾਲ, ਜੋ ਕਹਿੰਦੇ ਨੇ ਕਿ ਭਾਰਤੀ ਭਾਈਚਾਰੇ ਦੀਆਂ ਮਹਿਲਾਵਾਂ ਵਿੱਚ ਘਰੇਲੂ ਹਿੰਸਾ ਸੰਬੰਧੀ ਆਪਣੇ ਪਰਿਵਾਰ ਨਾਲ ਗੱਲਬਾਤ ਕਰਨ ਲਈ ਆਤਮ ਵਿਸ਼ਵਾਸ ਦੀ ਕਮੀ ਵੱਡਾ ਕਾਰਨ ਹੈ। ਹਰਵਿੰਦਰ ਜੈਨ ਜੀ ਘਰੇਲੂ ਹਿੰਸਾ ਅਤੇ ਜਿਸਮਾਨੀ ਹਿੰਸਾ ਬਾਰੇ ਔਰਤਾਂ ਨੂੰ ਜਾਗਰੂਕ ਕਰਨ ਲਈ ਸਰਗਰਮੀ ਨਾਲ ਕੰਮ ਕਰ ਰਹੇ ਨੇ। ਨਾਲ ਦੀ ਨਾਲ ਸ਼ੋਅ ਵਿੱਚ ਚੱਲਣਗੇ ਪੰਜਾਬੀ ਗੀਤ ਵੀ। ਤੁਸੀਂ ਵੀ ਦਿਓ ਮੇਰਾ ਸਾਥ ਅਤੇ ਕਰ ਦਿਓ ਮੈਸੇਜ 0439 799 767 ਤੇ। ਫਿਲਹਾਲ ਆਓ ਚੱਲਦੇ ਹਾਂ ਅੱਜ ਦੀਆਂ ਖਾਸ ਖਬਰਾਂ ਵੱਲ।

0: SBS ਪੰਜਾਬੀ ਦੇ ਅੱਜ ਦੇ ਖਬਰਨਾਮੇ ਵਿੱਚ ਤੁਹਾਡਾ ਸਵਾਗਤ ਹੈ। ਤਾਰੀਖ 9 ਜੂਨ 2026 ਦਿਨ ਮੰਗਲਵਾਰ ਦਾ। ਮੈਂ ਹਾਂ ਪੁਨੀਤ ਟਿੰਗਰਾ। ਪੇਸ਼ ਨੇ ਅੱਜ ਦੀਆਂ ਮੁੱਖ ਖਬਰਾਂ। ਅੱਜ ਦੀ ਸਭ ਤੋਂ ਵੱਡੀ ਖਬਰ ਹੈ ਫਿਲੀਪੀਨਸ ਤੋਂ, ਜਿੱਥੇ ਫਿਲੀਪੀਨਸ ਦੇ ਦੱਖਣੀ ਹਿੱਸੇ ਵਿੱਚ ਆਏ 3.8 ਤੀਬਰਤਾ ਵਾਲੇ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 35 ਹੋ ਗਈ ਹੈ, ਜਦਕਿ 144 ਤੋਂ ਵੱਧ ਲੋਕ ਜ਼ਖਮੀ ਹੋਏ ਨੇ। 4 ਲੋਕ ਅਜੇ ਵੀ ਲਾਪਤਾ ਹਨ ਅਤੇ ਉਹਨਾਂ ਦੀ ਭਾਲ ਅਤੇ ਖੋਜ ਅਤੇ ਬਚਾਅ ਕਾਰਜ ਜਾਰੀ ਨੇ। ਇਹ ਭੂਚਾਲ ਕੱਲ੍ਹ ਸਵੇਰੇ ਸਰੰਗਾਨੀ ਸੂਬੇ ਦੇ ਤੱਟ ਤੋਂ ਲਗਭਗ 20 ਕਿਲੋਮੀਟਰ ਦੂਰ ਆਇਆ ਸੀ, ਜਿਸ ਦੇ ਝਟਕੇ ਪੂਰੇ ਮਿੰਡਨਾਓ ਅਤੇ 420 ਕਿਲੋਮੀਟਰ ਦੂਰ ਇੰਡੋਨੇਸ਼ੀਆ ਦੇ ਸੁਲਾਵੇਸੀ ਟਾਪੂ 'ਤੇ ਸਥਿਤ ਮੰਦਾਡੋ ਸ਼ਹਿਰ ਵਿੱਚ ਵੀ ਜ਼ੋਰਦਾਰ ਤਰੀਕੇ ਨਾਲ ਮਹਿਸੂਸ ਕੀਤੇ ਗਏ। ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਇਸ ਭੂਚਾਲ ਨੇ 2019 ਵਿੱਚ ਆਏ ਪਿਛਲੇ ਵੱਡੇ ਭੂਚਾਲ ਦੇ ਦਰਦਨਾਕ ਜ਼ਖਮਾਂ ਨੂੰ ਦੁਬਾਰਾ ਤਾਜ਼ਾ ਕਰ ਦਿੱਤਾ ਹੈ। ਅਲਿਜ਼ਾਬੈਥ ਜੋਏ ਸਰੈਨਾ ਦਵਾਓ ਆਕਸੀਡੈਂਟਲ ਸਟੇਟ ਕਾਲਜ ਦੇ ਵਿੱਚ ਅਧਿਆਪਕਾ ਹਨ ਅਤੇ ਇਹ ਦਵਾਓ ਡੈਲ ਸੂਰ ਦੇ ਮਾਤਨ ਆਓ ਦੀ ਵਸਨੀਕ ਹੈ। ਜਦੋਂ ਭੂਚਾਲ ਆਇਆ ਉਦੋਂ ਉਹ ਆਪਣੀ ਛੋਟੀ ਧੀ ਦੇ ਨਾਲ ਘਰ ਦੇ ਵਿੱਚ ਸੀ। SBS ਫਿਲੀਪੀਨੋ ਨਾਲ ਗੱਲਬਾਤ ਕਰਦਿਆਂ ਉਹਨਾਂ ਕਿਹਾ ਕਿ ਭਾਵੇਂ ਉਹ ਐਮਰਜੈਂਸੀ ਹਾਲਾਤਾਂ ਲਈ ਤਿਆਰ ਸਨ, ਪਰ ਫਿਰ ਵੀ ਕੁਝ ਪਲ ਅਜਿਹੇ ਆਏ ਜਦੋਂ ਘਬਰਾਹਟ ਮਹਿਸੂਸ ਹੋਈ।
1: Trauma was there, and then the fear because my two sons were at school was almost 8 o'clock here in the Philippines. So it was really difficult to think a lot of things in one time. So we have to think about our safety at home and then the children at school. When we decided to go out, it was also a difficult decision because we were surrounded by a lot of coconut trees and palm trees, and we were afraid that it might fall to us.
0: ਵਿਕਟੋਰੀਆ ਦੀ ਪ੍ਰੀਮੀਅਰ ਜਸਿੰਟਾ ਐਲਨ ਨੇ ਕਿਹਾ ਕਿ ਉਹਨਾਂ ਦੀ ਅਗਵਾਈ ਪੂਰੀ ਤਰ੍ਹਾਂ ਮਜ਼ਬੂਤ ਹੈ ਅਤੇ ਆਪਣੇ ਭਵਿੱਖ ਬਾਰੇ ਚੱਲ ਰਹੀਆਂ ਅਟਕਲਾਂ ਨੂੰ ਉਹਨਾਂ ਨੇ ਬੇਲੋੜੀ ਚਰਚਾ ਕਰਾਰ ਦਿੱਤਾ। ਅੱਜ ਜਾਰੀ ਹੋਏ ਇੱਕ ਸਰਵੇਖਣ ਦੇ ਵਿੱਚ ਦਿਖਾਇਆ ਗਿਆ ਕਿ ਲੇਬਰ ਸਰਕਾਰ ਨਵੰਬਰ ਚੋਣਾਂ ਵਿੱਚ ਸੱਤਾ ਗਵਾ ਸਕਦੀ ਹੈ, ਜਿਸ ਦੇ ਨਾਲ ਲੀਡਰਸ਼ਿਪ ਤਬਦੀਲੀ ਦੀਆਂ ਅਟਕਲਾਂ ਹੋਰ ਵੱਧ ਗਈਆਂ ਨੇ। ਹੈਰਲਡ ਸਨ ਦੇ ਲਈ ਫਰੈਸ਼ ਵਾਟਰ ਸਟ੍ਰੈਟਜੀ ਵੱਲੋਂ ਕਰਵਾਏ ਗਏ ਸਰਵੇਖਣ ਮੁਤਾਬਕ ਵਿਕਟੋਰੀਅਨ ਲੇਬਰ ਦੀ ਪ੍ਰਾਇਮਰੀ ਵੋਟ ਡਿੱਗ ਕੇ 23% ਰਹਿ ਗਈ ਹੈ, ਜਦੋਂ ਕਿ ਗੱਠਜੋੜ ਨੂੰ 27% ਅਤੇ ਤੇਜ਼ੀ ਨਾਲ ਉੱਭਰ ਰਹੀ ਵਨ ਨੇਸ਼ਨ ਪਾਰਟੀ ਨੂੰ 25% ਵੋਟਾਂ ਮਿਲਣ ਦਾ ਅਨੁਮਾਨ ਹੈ। ਜਸਿੰਟਾ ਆਲਨ ਦਾ ਕਹਿਣਾ ਹੈ ਕਿ ਉਹਨਾਂ ਦਾ ਧਿਆਨ ਸਿਆਸੀ ਅਟਕਲਾਂ ਦੀ ਬਜਾਏ ਵਿਕਟੋਰੀਆ ਵਾਸੀਆਂ ਦੀਆਂ ਅਸਲ ਸਮੱਸਿਆਵਾਂ ਅਤੇ ਉਹਨਾਂ ਦੇ ਪੈ ਰਹੇ ਦਬਾਅ ਨੂੰ ਘਟਾਉਣ 'ਤੇ ਕੇਂਦਰਿਤ ਹੈ। ਕੁਈਨਜ਼ਲੈਂਡ ਸਰਕਾਰ ਨੂੰ ਜਲਦੀ ਤੋਂ ਜਲਦੀ ਆਦਿਵਾਸੀ ਅਤੇ ਟੌਰਸ ਸਟ੍ਰੇਟ ਆਈਲੈਂਡਰ ਬੱਚਿਆਂ ਦੇ ਲਈ ਰਾਜ ਦੇ ਨਵੇਂ ਕਮਿਸ਼ਨਰ ਦਾ ਐਲਾਨ ਕਰਨ ਲਈ ਕਿਹਾ ਜਾ ਰਿਹਾ ਹੈ। ਆਪਣਾ ਕਾਰਜਕਾਲ ਪੂਰਾ ਕਰ ਰਹੇ ਕਮਿਸ਼ਨਰ ਨੈਟਲੀ ਲੁਇਸ ਨੂੰ ਚਿੰਤਾ ਹੈ ਕਿ ਅਹੁਦਾ ਖਤਮ ਕਰ ਦਿੱਤਾ ਜਾਵੇਗਾ। ਹਾਲਾਂਕਿ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਕੁਈਨਜ਼ਲੈਂਡ ਦੀ ਚਾਈਲਡ ਸੇਫਟੀ ਕਮਿਸ਼ਨ ਆਫ ਇਨਕੁਆਇਰੀ ਦੀਆਂ ਖੋਜਾਂ ਜਾਰੀ ਹੋਣ ਤੋਂ ਬਾਅਦ ਬੱਚਿਆਂ ਦੀ ਸੁਰੱਖਿਆ ਪ੍ਰਣਾਲੀ ਵਿੱਚ ਸੁਧਾਰ ਦੇ ਲਈ ਉਹਨਾਂ ਦੇ ਉੱਤਰਾਧਿਕਾਰੀ ਦੀ ਨਿਯੁਕਤੀ ਬਹੁਤ ਜ਼ਰੂਰੀ ਹੈ। ਇਸ ਜਾਂਚ ਰਿਪੋਰਟ ਦੇ ਵਿੱਚ ਰਾਜ ਸਰਕਾਰ ਨੂੰ 52 ਸਿਫਾਰਸ਼ਾਂ ਕੀਤੀਆਂ ਗਈਆਂ ਨੇ ਤਾਂ ਜੋ ਉਹਨਾਂ ਗੰਭੀਰ ਨਾਕਾਮੀਆਂ ਨੂੰ ਹੱਲ ਕੀਤਾ ਜਾ ਸਕੇ ਜਿਨ੍ਹਾਂ ਦਾ ਰਿਪੋਰਟ ਦੇ ਵਿੱਚ ਜ਼ਿਕਰ ਹੈ। ਇਹਨਾਂ ਨਾਕਾਮੀਆਂ ਦੇ ਵਿੱਚ ਚਾਈਲਡ ਕੇਅਰ ਸਿਸਟਮ ਵਿੱਚ ਫਸਟ ਨੇਸ਼ਨਜ਼ ਬੱਚਿਆਂ ਦੀ ਬਹੁਤ ਜ਼ਿਆਦਾ ਗਿਣਤੀ ਦਾ ਹੋਣਾ ਵੀ ਸ਼ਾਮਲ ਹੈ। ਸੰਯੁਕਤ ਰਾਸ਼ਟਰ ਯਾਨੀ ਕਿ ਯੂਨਾਈਟਿਡ ਨੇਸ਼ਨਜ਼ ਗਾਜ਼ਾ ਵਿੱਚ ਮਨੁੱਖੀ ਸਹਾਇਤਾ ਦੀ ਸਪਲਾਈ ਨੂੰ ਤੁਰੰਤ ਦੁਬਾਰਾ ਸ਼ੁਰੂ ਕਰਨ ਦੀ ਅਪੀਲ ਕਰ ਰਿਹਾ ਹੈ, ਕਿਉਂਕਿ ਇਸ ਵੇਲੇ ਕੋਈ ਵੀ ਸਰਹੱਦੀ ਲਾਂਘਾ ਯਾਨੀ ਬਾਰਡਰ ਕ੍ਰਾਸਿੰਗ ਖੁੱਲ੍ਹੀ ਨਹੀਂ ਹੈ। ਇਜ਼ਰਾਈਲ ਵੱਲ ਹੋਏ ਹਾਲੀਆ ਮਿਜ਼ਾਈਲ ਹਮਲਿਆਂ ਤੋਂ ਬਾਅਦ ਇਜ਼ਰਾਈਲੀ ਅਧਿਕਾਰੀਆਂ ਨੇ ਕੈਰਮ ਸ਼ਲੈਮ ਕਰਮ ਅਬੂ ਸਲੇਮ ਲਾਂਘੇ ਨੂੰ ਬੰਦ ਕਰ ਦਿੱਤਾ ਹੈ, ਜੋ ਕਿ ਪਿਛਲੇ 2 ਹਫ਼ਤਿਆਂ ਤੋਂ ਗਾਜ਼ਾ ਦੇ ਵਿੱਚ ਸਮਾਨ ਭੇਜਣ ਲਈ ਇੱਕਮਾਤਰ ਚਾਲੂ ਲਾਂਘਾ ਸੀ। ਇਸ ਦੇ ਨਾਲ ਹੀ ਰਫਾ ਲਾਂਘੇ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਸੰਯੁਕਤ ਰਾਸ਼ਟਰ ਦੇ ਉਪ ਬੁਲਾਰੇ ਫਰਹਾਨ ਹੱਕ ਨੇ ਕਿਹਾ ਕਿ ਗਾਜ਼ਾ ਦੇ ਅੰਦਰ ਮਨੁੱਖੀ ਸਹਾਇਤਾ ਦੀ ਵੰਡ ਜਾਰੀ ਹੈ, ਪਰ ਨਵੀਂ ਸਹਾਇਤਾ ਸਮੱਗਰੀ ਦੇ ਦਾਖਲੇ ਲਈ ਸਰਹੱਦੀ ਚੌਂਕੀਆਂ ਦਾ ਖੁੱਲ੍ਹਣਾ ਬਹੁਤ ਜ਼ਰੂਰੀ ਹੈ। ਅਤੇ ਅੱਜ ਦੀ ਆਖਰੀ ਖ਼ਬਰ ਪੰਜਾਬ ਤੋਂ।

0: ਆਲ ਇੰਡੀਆ ਕਿਸਾਨ ਮਜ਼ਦੂਰ ਮੋਰਚਾ ਯਾਨੀ KMM ਦੇ ਸੱਦੇ ਤੇ ਕੱਲ ਵੱਖ ਵੱਖ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਨੇ ਪੰਜਾਬ, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਬਿਹਾਰ ਦੇ ਵਿੱਚ ਮੁਜ਼ਾਹਰੇ ਕੀਤੇ। ਇਸ ਦੌਰਾਨ ਮੋਰਚੇ ਦੇ ਆਗੂਆਂ ਨੇ ਕੇਂਦਰ ਅਤੇ ਸੂਬਾ ਸਰਕਾਰ ਦੇ ਪੁਤਲੇ ਸਾੜੇ। KMM ਨੇ ਪੰਜਾਬ ਦੇ ਵਿੱਚ 74 ਥਾਵਾਂ ਤੇ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ਼ ਮੁਜ਼ਾਹਰੇ ਕੀਤੇ। ਕਿਸਾਨ ਆਗੂਆਂ ਨੇ ਕਿਹਾ ਕਿ ਦੇਸ਼ ਭਰ ਦੇ ਵਿੱਚ ਯੂਰੀਆ ਖਾਦ ਦਾ ਸੰਕਟ ਪੈਦਾ ਹੋ ਚੁੱਕਾ ਹੈ, ਕਈ ਥਾਵਾਂ ਤੇ ਪ੍ਰਾਈਵੇਟ ਡੀਲਰ ਕਾਲਾ ਬਾਜ਼ਾਰੀ ਕਰ ਰਹੇ ਨੇ। ਮੋਰਚੇ ਦੇ ਆਗੂਆਂ ਨੇ ਭਾਰਤ ਅਮਰੀਕਾ ਵਪਾਰਕ ਅਤੇ ਖੇਤੀਬਾੜੀ ਸਮਝੌਤੇ ਦਾ ਵੀ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਅੰਤਿਮ ਪੜਾਅ ਵਿੱਚ ਪਹੁੰਚ ਚੁੱਕਿਆ ਇਹ ਸਮਝੌਤਾ ਭਾਰਤੀ ਖੇਤੀਬਾੜੀ ਲਈ ਘਾਤਕ ਸਾਬਤ ਹੋਵੇਗਾ। ਇੱਥੇ ਪਹਿਲਾਂ ਹੀ ਕਿਸਾਨਾਂ ਨੂੰ ਆਪਣੀਆਂ ਫਸਲਾਂ ਦੇ ਲਾਹੇਵੰਦ ਭਾਅ ਨਹੀਂ ਮਿਲ ਰਹੇ। ਇਸ ਹਾਲਾਤ ਦੇ ਵਿੱਚ ਵਿਦੇਸ਼ਾਂ ਤੋਂ ਸਸਤੇ ਖੇਤੀ ਉਤਪਾਦਾਂ ਦੀ ਦਰਾਮਦ ਦੇ ਨਾਲ ਭਾਰਤੀ ਕਿਸਾਨਾਂ ਦੀ ਆਰਥਿਕ ਹਾਲਤ ਹੋਰ ਖਰਾਬ ਹੋ ਜਾਵੇਗੀ। ਫਿਲਹਾਲ ਅੱਜ ਦੇ ਖ਼ਬਰਨਾਮੇ ਵਿੱਚ ਇੰਨਾ ਹੀ। ਹੋਰ ਜਾਣਕਾਰੀ ਅਤੇ ਖ਼ਬਰਾਂ ਲਈ ਜੁੜੇ ਰਹੋ SBS ਪੰਜਾਬੀ ਦੇ ਨਾਲ।
1: ਸੋ ਕੀ ਹਾਲ ਚਾਲ ਨੇ ਤੁਹਾਡੇ ਜੀ? ਖਬਰਾਂ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ SBS ਪੰਜਾਬੀ ਰੇਡੀਓ ਪ੍ਰੋਗਰਾਮ ਦੇ ਵਿੱਚ। ਮੈਂ ਹਾਂ ਪੁਨੀਤ ਢੀਂਗਰਾ। ਸੋ ਮੈਨੂੰ ਕਰ ਦਿਓ ਮੈਸੇਜ 0439-799-767 ਤੇ ਆਪਣੇ ਨਾਮ ਦੇ ਨਾਲ। ਸੋ ਤਾਰੀਖ ਹੋ ਚੁੱਕੀ ਹੈ 9 ਜੂਨ। ਸੋ ਇਸ ਵਾਰ 6 ਅਤੇ 7 ਜੂਨ ਨੂੰ ਯਾਨੀ ਕਿ ਲੰਘੇ ਵੀਕੈਂਡ ਗ੍ਰਿਫਤ ਦਾ ਸ਼ਹੀਦੀ ਟੂਰਨਾਮੈਂਟ ਕਰਵਾਇਆ ਗਿਆ। ਕੌਣ ਕੌਣ ਪਹੁੰਚਿਆ ਸੀ ਉੱਥੇ ਅਤੇ ਕਿਵੇਂ ਦਾ ਰਿਹਾ? ਫਿਰ ਅਗਰ ਪਹੁੰਚੇ ਹੋਵੋਗੇ ਤਾਂ ਜ਼ਰੂਰ ਜ਼ਰੂਰ ਦੱਸੋ ਫਿਰ, ਕਿਉਂਕਿ ਮੇਰੇ ਕੋਲ ਇਸ ਵਾਰ ਨਹੀਂ ਜਾ ਹੋਇਆ। ਨਾਲ ਦੀ ਨਾਲ ਇੱਕ ਫਿਲਮ ਰਿਲੀਜ਼ ਹੋ ਰਹੀ ਹੈ ਜੀ, ਇਮਤਿਆਜ਼ ਅਲੀ ਵੱਲੋਂ ਨਿਰਦੇਸ਼ਿਤ। ਮੈਂ ਵਾਪਸ ਆਊਂਗਾ 12 ਜੂਨ ਨੂੰ, ਇਹ ਫਿਲਮ ਰਿਲੀਜ਼ ਹੋਵੇਗੀ। ਉਹਦੇ ਬਾਰੇ ਅਸੀਂ ਇਸ ਸਾਡੇ ਜੋ ਫੇਸਬੁੱਕ ਹੈ ਉਹਦੇ ਉੱਤੇ ਵੀ ਪੋਸਟ ਪਾਵਾਂਗੇ, ਤੁਸੀਂ ਜਵਾਬ ਦੇ ਸਕਦੇ ਹੋ ਔਰ ਤੁਸੀਂ ਅੱਜ ਸ਼ੋਅ ਦੇ ਵਿੱਚ ਵੀ ਇਸ ਕੌਂਟੈਸਟ ਦਾ ਜਵਾਬ ਦੇ ਸਕਦੇ ਹੋ। ਸਵਾਲ ਵੀ ਤੁਹਾਨੂੰ ਜਲਦ ਪੁੱਛਾਂਗੇ, ਲੇਕਿਨ ਫਿਲਹਾਲ ਆਓ ਪਹਿਲਾਂ ਰਿਪੋਰਟ ਦੇ ਵੱਲ ਵੱਧਦੇ ਹਾਂ। ਰਿਪੋਰਟ ਤੋਂ ਪਹਿਲਾਂ ਮੈਨੂੰ ਸੱਚ ਖਿਆਲ ਆਇਆ ਕਿਉਂਕਿ ਅੱਜ 9 ਜੂਨ ਹੈ ਔਰ 9 ਜੂਨ 1934 ਨੂੰ ਮੇਰੇ ਫੇਵਰੇਟ ਕਾਰਟੂਨ ਕਰੈਕਟਰ ਦਾ ਜਨਮ ਹੋਇਆ ਸੀ, ਯਾਨੀ ਕਿ ਪਹਿਲੀ ਵਾਰ ਉਹ ਟੀ ਵੀ 'ਤੇ ਪ੍ਰਸਾਰਿਤ ਹੋਇਆ ਸੀ, ਪਹਿਲੀ ਵਾਰ ਟੀ ਵੀ 'ਤੇ ਉਹਨੇ ਸਕਰੀਨ ਪ੍ਰੈਜੈਂਸ ਕੀਤੀ ਸੀ। ਉਸਦਾ ਨਾਮ ਹੈ ਜੀ ਡੋਨਲਡ ਡੱਕ। ਤੁਸੀਂ ਵੀ ਕੀ ਡੋਨਲਡ ਡੱਕ ਵਾਲੇ ਕਾਰਟੂਨ ਦੇਖੇ ਨੇ ਤਾਂ ਜ਼ਰੂਰ ਜ਼ਰੂਰ ਦੱਸਿਓ, ਅਤੇ ਤੁਹਾਡਾ ਫੇਵਰੇਟ ਕਰੈਕਟਰ ਕਿਹੜਾ ਹੁੰਦਾ ਸੀ? ਵੈਸੇ ਮੇਰਾ ਫੇਵਰੇਟ ਕਰੈਕਟਰ ਇੱਕ ਹੋਰ ਸੀ ਕਾਰਟੂਨ ਕਰੈਕਟਰ, ਦੈਟ ਵਾਜ਼ ਅੰਕਲ ਸਕਰੂਜ਼ ਫਰੋਮ ਡੱਕ ਟੇਲਜ਼, ਉਹ ਜਿਹੜਾ ਸੋਨੇ ਦੇ ਵਿੱਚ ਨਹਾਉਂਦਾ ਹੁੰਦਾ। ਉਹ ਵੀ ਕਮਾਲ ਦੇ ਕਾਰਟੂਨ ਹੁੰਦੇ ਸੀ ਬਚਪਨ ਦੇ ਵਿੱਚ। ਤੁਹਾਡਾ ਫੇਵਰੇਟ ਕਾਰਟੂਨ ਕਰੈਕਟਰ ਕਿਹੜਾ ਸੀ ਉਹ ਵੀ ਦੱਸ ਸਕਦੇ ਹੋ। ਇੱਧਰ ਮੈਸੇਜ ਆ ਚੁੱਕਾ ਹੈ ਸੁਖਵਿੰਦਰ ਜੀ ਦਾ, ਕਹਿ ਰਹੇ ਨੇ ਗੁੱਡ ਈਵਨਿੰਗ ਪੁਨੀਤ, ਕੀ ਹਾਲ ਚਾਲ ਨੇ? ਮੈਂ ਬਹੁਤ ਵਧੀਆ ਜੀ, ਤੁਹਾਡੇ ਕੀ ਹਾਲ ਚਾਲ ਨੇ? ਔਰ ਜਦੋਂ ਤੱਕ ਬਾਕੀ ਮੈਸੇਜ ਆਉਂਦੇ ਨੇ ਆਓ ਇੱਕ ਰਿਪੋਰਟ ਦੇ ਵੱਲ ਚੱਲਦੇ ਹਾਂ। ਸੋ ਇਹ ਰਿਪੋਰਟ ਹੈ ਜੀ ਕਿ ਕਿਵੇਂ ਨਸ਼ੀਲੇ ਪਦਾਰਥਾਂ ਦੀ ਗੈਰ ਕਾਨੂੰਨੀ ਤਸਕਰੀ, ਕੂਟਨੀਤਿਕ ਗੱਠਜੋੜ ਅਤੇ ਵਪਾਰ ਵਿਚਾਰਧਾਰਾ ਪ੍ਰਸ਼ਾਂਤ ਅਤੇ ਲਤੀਨੀ ਅਮਰੀਕੀ ਦੇਸ਼ਾਂ ਨੂੰ ਇੱਕ ਦੂਜੇ ਦੇ ਨੇੜੇ ਲਿਆ ਰਹੀ ਹੈ।
2: ਤੁਸੀਂ ਹੋ SBS ਪੰਜਾਬੀ ਦੇ ਨਾਲ।
3: SBS ਆਸਟ੍ਰੇਲੀਆ ਭਾਰਤ ਦੇ ਅਸਮਾਨਾਂ, ਧਰਤੀਆਂ ਅਤੇ ਜਲ ਮਾਰਗਾਂ ਨਾਲ ਜੁੜੇ ਰਵਾਇਤੀ ਸਰਪ੍ਰਸਤਾਂ ਅਤੇ ਉਹਨਾਂ ਵੱਲੋਂ ਇਹਨਾਂ ਦੀ ਲਗਾਤਾਰ ਕੀਤੀ ਜਾਂਦੀ ਦੇਖਭਾਲ ਨੂੰ ਸਨਮਾਨ ਦਿੰਦਾ ਹੈ। SBS ਐਗਜ਼ਾਮਿਨ ਅਵਰ ਪੈਸੀਫਿਕ ਇੱਕ ਲੜੀ ਹੈ ਜੋ ਪ੍ਰਸ਼ਾਂਤ ਖੇਤਰ ਦੇ ਲੋਕਾਂ ਦੀਆਂ ਯਾਤਰਾਵਾਂ ਦਾ ਜਸ਼ਨ ਮਨਾਉਂਦੀ ਹੈ। ਇਹ ਉਹਨਾਂ ਕਹਾਣੀਆਂ ਅਤੇ ਮੁੱਦਿਆਂ ਨੂੰ ਉਜਾਗਰ ਕਰਦੀ ਹੈ ਜੋ ਆਸਟ੍ਰੇਲੀਆ ਅਤੇ ਪ੍ਰਸ਼ਾਂਤ ਖੇਤਰ ਨੂੰ ਆਪਸ ਵਿੱਚ ਜੋੜਦੇ ਹਨ। ਹਜ਼ਾਰਾਂ ਸਾਲਾਂ ਤੱਕ ਪ੍ਰਸ਼ਾਂਤ ਮਹਾਂਸਾਗਰ ਨੂੰ ਪ੍ਰਾਚੀਨ ਮਲਾਹਾਂ ਨੇ ਦੋਹਰੇ ਢਾਂਚੇ ਵਾਲੀਆਂ ਕਿਸ਼ਤੀਆਂ ਰਾਹੀਂ ਪਾਰ ਕੀਤਾ, ਪਰ ਹੁਣ ਲੱਗਦਾ ਹੈ ਕਿ ਇਹੋ ਸਮੁੰਦਰੀ ਰਸਤੇ ਵਿਸ਼ਵ ਤਾਕਤਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲਿਆਂ ਨੂੰ ਜੋੜਨ ਦਾ ਕੇਂਦਰ ਬਣ ਰਹੇ ਨੇ।
4: ਟ੍ਰਾਂਸਨੈਸ਼ਨਲ ਐਂਡ ਆਰਗੇਨਾਈਜ਼ਡ ਕ੍ਰਾਈਮ ਰਿਸਪੈਕਟਸ ਨੋ ਬੋਰਡਰ।
3: ਫਿਜੀ ਦੇ ਪੁਲਿਸ ਕਮਿਸ਼ਨਰ ਰੂਸੀਏ ਟੁਡਰਾਵੂ ਲਈ, ਜੋ ਫਿਜੀ ਵਿੱਚ ਹੋਏ ਪਹਿਲੇ ਪੈਸੀਫਿਕ ਟ੍ਰਾਂਸਨੈਸ਼ਨਲ ਕ੍ਰਾਈਮ ਸਮਿਟ ਵਿੱਚ ਬੋਲ ਰਹੇ ਸਨ, ਇਹ ਇੱਕ ਚਿੰਤਾਜਨਕ ਹਕੀਕਤ ਹੈ। 2026 ਦੇ ਪਹਿਲੇ 6 ਮਹੀਨਿਆਂ ਦੌਰਾਨ ਪ੍ਰਸ਼ਾਂਤ ਖੇਤਰ ਵਿੱਚ ਸਥਾਨਕ ਅਤੇ ਅੰਤਰਰਾਸ਼ਟਰੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ 17 ਟਨ ਤੋਂ ਵੱਧ ਗੈਰ ਕਾਨੂੰਨੀ ਨਸ਼ੀਲੇ ਪਦਾਰਥ ਜ਼ਬਤ ਕੀਤੇ, ਜਿਨ੍ਹਾਂ ਵਿੱਚੋਂ ਬਹੁਤਾ ਹਿੱਸਾ ਕੋਕੀਨ ਸੀ। ਇਹਨਾਂ ਨਸ਼ੀਲੇ ਪਦਾਰਥਾਂ ਦਾ ਇੱਕ ਵੱਡਾ ਸਰੋਤ ਲਾਤੀਨੀ ਅਮਰੀਕਾ ਹੈ। ਮੁੱਖ ਮੰਜ਼ਲਾਂ ਹਨ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ, ਪਰ ਫਿਜੀ ਵਰਗੇ ਟਾਪੂ ਦੇਸ਼ ਜੋ ਪਹਿਲਾਂ ਸਿਰਫ ਤਸਕਰੀ ਦੇ ਰਸਤੇ ਸਨ, ਹੁਣ ਵੰਡ ਕੇਂਦਰਾਂ ਅਤੇ ਲਾਭਕਾਰੀ ਸਥਾਨਕ ਬਾਜ਼ਾਰਾਂ ਵਿੱਚ ਤਬਦੀਲ ਹੋ ਰਹੇ ਹਨ। ਇਸ ਨਾਲ ਜਨਤਕ ਸਿਹਤ ਅਤੇ ਸੁਰੱਖਿਆ ਦਾ ਸੰਕਟ ਪੈਦਾ ਹੋ ਗਿਆ ਹੈ। ਇਸ ਖੇਤਰੀ ਅਪਰਾਧ ਸੰਮੇਲਨ ਵਿੱਚ ਆਸਟ੍ਰੇਲੀਅਨ ਫੈਡਰਲ ਪੁਲਿਸ ਦੀ ਕਮਿਸ਼ਨਰ ਕ੍ਰਿਸੀ ਬੈਰਟ ਨੇ ਇੱਕ ਨਵੇਂ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਜੋ ਪੈਸੀਫਿਕ ਆਈਲੈਂਡਸ ਫੋਰਮ ਦੇ ਮੈਂਬਰਾਂ ਅਤੇ ਲਾਤੀਨੀ ਅਮਰੀਕਾ ਨੂੰ ਹੋਰ ਨੇੜੇ ਲਿਆਉਣ ਦਾ ਉਦੇਸ਼ ਰੱਖਦਾ ਹੈ।
5: I'm also proud to announce funding from the AFP and New Zealand Police, Australian Border Force and New Zealand Customs to launch an international joint investigations team partnering with the Colombian National Police to help stop illicit drug shipments coming to the region.
3: ਪਰ ਸਿਰਫ ਅੰਤਰਰਾਸ਼ਟਰੀ ਅਪਰਾਧ

0: ਆਦਿ ਪ੍ਰਸ਼ਾਂਤ ਦੇਸ਼ਾਂ ਅਤੇ ਲਾਤੀਨੀ ਅਮਰੀਕਾ ਵਿਚਕਾਰ ਸਹਿਯੋਗ ਨੂੰ ਨਹੀਂ ਵਧਾ ਰਿਹਾ। ਚਿਲੀ 2021 ਵਿੱਚ ਪੈਸੀਫਿਕ ਆਈਲੈਂਡ ਫੋਰਮ ਦਾ ਇੱਕ ਡਾਇਲੋਗ ਪਾਰਟਨਰ ਬਣਿਆ ਸੀ। ਇਸ ਖੇਤਰ ਦਾ ਰਾਪਾ ਨੂਈ ਜਾਂ ਈਸਟਰ ਆਈਲੈਂਡ ਪੋਲੀਨੇਸ਼ਨ ਤਿਕੋਣ ਦੇ ਪੂਰਬੀ ਕੋਨੇ ਨੂੰ ਦਰਸਾਉਂਦਾ ਹੈ। ਮਾਰਚ 2026 ਵਿੱਚ ਅਰਜਨਟੀਨਾ ਦੇ ਵਿਦੇਸ਼ ਮੰਤਰੀ ਪੈਬਲੋ ਕੁਰੀਨੋ ਨੇ ਐਲਾਨ ਕੀਤਾ ਕਿ ਉਸ ਨਾਂ ਦਾ ਦੇਸ਼ ਪੈਸੀਫਿਕ ਆਈਲੈਂਡ ਫੋਰਮ ਵਿੱਚ ਡਾਇਲੋਗ ਪਾਰਟਨਰ ਵਜੋਂ ਸ਼ਾਮਲ ਹੋਣ ਦੇ ਵਿਚਾਰ ਲਈ ਖੁੱਲ੍ਹਾ ਹੈ। ਬੁਏਨਸ ਆਇਰਸ ਦੇ ਯੂਨੀਵਰਸਿਟੀ ਪ੍ਰੋਫੈਸਰ ਅਤੇ ਅੰਤਰਰਾਸ਼ਟਰੀ ਅਰਥਸ਼ਾਸਤਰ ਮਾਹਰ ਪੈਬਲੋ ਕੋਨਬਲਮ ਅਨੁਸਾਰ ਪ੍ਰਸ਼ਾਂਤ ਖੇਤਰ ਵਿੱਚ ਅਰਜਨਟੀਨਾ ਦੀ ਦਿਲਚਸਪੀ ਦਾ ਕਾਰਨ ਕਾਫ਼ੀ ਸੌਖਾ ਹੈ।
1: Argentina is under this government. It's a government, a neoliberalism pro-government. They are talking all the time about open our borders, capital inflows, investments, trading goods and services without any obstacles. That's something that it's a core of the external political ideology.
0: ਪ੍ਰੋਫੈਸਰ ਕੋਨਬਲਮ ਕਹਿੰਦੇ ਹਨ ਕਿ ਅਮਰੀਕੀ ਪ੍ਰਸ਼ਾਸਨ ਨਾਲ ਪੂ ਰਾਜਨੀਤਿਕ ਤਾਲਮੇਲ ਵੀ ਇੱਕ ਮਹੱਤਵਪੂਰਨ ਕਾਰਕ ਹੈ।
1: If there's a possibility to join a group which is close to the western democratic and capitalism side, if you want, they're going to try to be there.
0: ਆਸਟ੍ਰੇਲੀਆ ਵਿੱਚ ਅਰਜਨਟੀਨਾ ਦੇ ਦੂਤਾਵਾਸ ਨੇ ਇਸ ਵਿਸ਼ੇ ਉੱਤੇ ਰਾਜਦੂਤ ਨਾਲ ਇੰਟਰਵਿਊ ਲਈ ਸਾਡੀ ਬੇਨਤੀ ਨੂੰ ਅਸਵੀਕਾਰ ਕਰ ਦਿੱਤਾ। ਹਾਲਾਂਕਿ ਨਿਊਜ਼ੀਲੈਂਡ ਸਥਿਤ ਵਿਕਟੋਰੀਆ ਯੂਨੀਵਰਸਿਟੀ ਸੈਂਟਰ ਫਾਰ ਡਿਫੈਂਸ ਐਂਡ ਸਿਕਿਉਰਿਟੀ ਦੀ ਐਸੋਸੀਏਟ ਪ੍ਰੋਫੈਸਰ ਐਨਾ ਪਾਵਲਸ ਨੇ ਇਸ ਸਥਿਤੀ ਬਾਰੇ ਪੂ ਰਾਜਨੀਤਿਕ ਪ੍ਰਸੰਗ ਇਸ ਤਰ੍ਹਾਂ ਦਿੱਤਾ ਹੈ।
2: And yes, the United States has made it very clear that they're expecting more from their allies and partners, that they're expecting countries like Australia, for example, to step up in the region and in the broader Asia Pacific as well. There have been strong concerns in the United States and in Washington particularly about the role of China in Argentina.
0: ਪ੍ਰਸ਼ਾਂਤ ਟਾਪੂ ਦੇਸ਼ਾਂ ਅਤੇ ਲਾਤੀਨੀ ਅਮਰੀਕਾ ਵਿਚਕਾਰ ਵਪਾਰਕ ਅਤੇ ਸੰਪਰਕ ਵਧਾਉਣ ਵਿੱਚ ਦੂਰੀ ਇੱਕ ਵੱਡੀ ਰੁਕਾਵਟ ਬਣ ਰਹੀ ਹੈ। ਤਾਂ ਫਿਰ ਅਰਜਨਟੀਨਾ ਨਾਲ ਨੇੜਲੇ ਸਬੰਧਾਂ ਤੋਂ ਪ੍ਰਸ਼ਾਂਤ ਖੇਤਰ ਨੂੰ ਕੀ ਲਾਭ ਹੋ ਸਕਦਾ ਹੈ? ਅਪ੍ਰੈਲ 2026 ਵਿੱਚ ਵਾਨੂਆਟੂ ਨੇ 3 ਚੀਨੀ ਮੱਛੀ ਫੜਨ ਵਾਲੇ ਜਹਾਜ਼ਾਂ ਨੂੰ ਆਪਣੇ ਅੰਤਰਰਾਸ਼ਟਰੀ ਸ਼ਿਪਿੰਗ ਰਜਿਸਟਰ ਤੋਂ ਹਟਾ ਦਿੱਤਾ ਸੀ ਜਦੋਂ ਅਰਜਨਟੀਨਾ ਦੇ ਅਧਿਕਾਰੀਆਂ ਨੇ ਉਹਨਾਂ ਨੂੰ ਦੱਖਣੀ ਐਟਲਾਂਟਿਕ ਮਹਾਂਸਾਗਰ ਵਿੱਚ ਗੈਰ ਕਾਨੂੰਨੀ, ਬਿਨਾਂ ਰਿਪੋਰਟ ਕੀਤੀ ਅਤੇ ਬਿਨਾਂ ਨਿਯਮਾਂ ਤੋਂ ਮੱਛੀ ਫੜਨ ਲਈ ਜੁਰਮਾਨਾ ਕੀਤਾ।
2: And so there is a clear need for greater coordination in order to be able to crack down on illegal fishing.
0: ਡਾਕਟਰ ਪਾਵਲਸ ਕਹਿੰਦੇ ਹਨ ਕਿ ਲਾਤੀਨੀ ਅਮਰੀਕਾ ਨਾਲ ਵਧੇਰੇ ਸਹਿਯੋਗ ਪ੍ਰਸ਼ਾਂਤ ਦੇਸ਼ਾਂ ਨੂੰ ਜਲਵਾਯੂ ਪਰਿਵਰਤਨ ਵਰਗੇ ਮਹੱਤਵਪੂਰਨ ਮੁੱਦਿਆਂ ਉੱਤੇ ਵੱਡੇ ਗੱਠਜੋੜ ਨੂੰ ਬਣਾਉਣ ਦਾ ਮੌਕਾ ਦਿੰਦਾ ਹੈ। ਪਰ ਜਦੋਂ ਘੱਟ ਜਾਣੇ ਪਛਾਣੇ ਦੇਸ਼ ਵਿੱਚ ਇਸ ਵੱਧ ਰਹੇ ਮੁਕਾਬਲੇ ਵਾਲੇ ਖੇਤਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਹਨਾਂ ਦੇ ਅਸਲ ਮਕਸਦ ਬਾਰੇ ਸਵਾਲ ਵੀ ਉੱਠਦੇ ਹਨ। ਮਈ 2026 ਵਿੱਚ ਵਾਨੂਆਟੂ ਦੇ ਪ੍ਰਧਾਨ ਮੰਤਰੀ ਜੌਥਮ ਨਾਪਤ ਨੇ ਪੁਸ਼ਟੀ ਕੀਤੀ ਸੀ ਕਿ ਉਹਨਾਂ ਦੀ ਸਰਕਾਰ ਚੀਨ ਅਤੇ ਆਸਟ੍ਰੇਲੀਆ ਦੇ ਨਾਲ ਦੋ ਵੱਡੇ ਸਹਿਯੋਗ ਸਮਝੌਤਿਆਂ ਉੱਤੇ ਦਸਤਖਤ ਕਰੇਗੀ, ਪਰ ਉਹਨਾਂ ਨੇ ਇਹ ਵੀ ਸੰਕੇਤ ਦਿੱਤਾ ਸੀ ਕਿ ਕੁਝ ਵਿਕਾਸ ਭਾਗੀਦਾਰ ਆਪਣੇ ਹਿੱਤਾਂ ਲਈ ਦੇਸ਼ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
2: With respect to signing of the two agreements by the Nakamal with Australia and the other agreement with China, you know, there's a real sense that the spaces for discussion for Talanoa in the Pacific, you know, the Pacific Islands Forum leaders meeting, that those spaces are becoming increasingly crowded out by the geopolitical interests and priorities of non-member states.
0: ਜਦੋਂ ਪ੍ਰਸ਼ਾਂਤ ਦੇਸ਼ਾਂ ਨੂੰ ਬਾਹਰੀ ਤਾਕਤਾਂ ਦੀਆਂ ਭੂ ਰਾਜਨੀਤਿਕ ਇੱਛਾਵਾਂ ਅਤੇ ਆਪਣੀਆਂ ਵਿਕਾਸਕਾਰੀ ਇੱਛਾਵਾਂ ਵਿਚਕਾਰ ਸੰਤੁਲਨ ਬਣਾਉਣਾ ਪੈਂਦਾ ਹੈ, ਫਿਜੀ ਦੇ ਪੁਲਿਸ ਕਮਿਸ਼ਨਰ ਰੂਸੀਏ ਟੂਡਰਾਵੋ ਲਈ ਇਸ ਵੇਲੇ ਸਭ ਤੋਂ ਵੱਡੀ ਤਰਜੀਹ ਨਸ਼ੀਲੇ ਪਦਾਰਥਾਂ ਦੀ ਵੱਧ ਰਹੀ ਤਸਕਰੀ ਦਾ ਮੁਕਾਬਲਾ ਕਰਨਾ ਹੈ।
3: We are united in our resolve in protecting our Pacific, our people, our future.
0: ਦੋਸਤੋ, ਇਹ ਐਪੀਸੋਡ ਟੂਪੋਲੀਆ ਇਵਾਨ ਚਾਰਲਟਨ ਅਤੇ ਤਵਿਸ਼ੇਕ ਸ਼ਰਮਾ ਨੇ ਤਿਆਰ ਕੀਤਾ ਹੈ ਅਤੇ ਇਸ ਨੂੰ ਪੰਜਾਬੀ ਵਿੱਚ ਲੈ ਕੇ ਆਇਆ ਹਾਂ ਮੈਂ ਐਮ ਪੀ ਸਿੰਘ। ਜਾਣਨ

0: ਰਹਾਂਗੇ ਤੁਹਾਡੇ ਵਿਚਾਰ ਈਮੇਲ ਕਰ ਸਕਦੇ ਹੋ punjabi.program@sbs.com.au ਤੇ ਹੋਰ ਜਾਣਕਾਰੀ ਲਈ SBS Examines Our Pacific ਨੂੰ ਦੇਖ ਸਕਦੇ ਹੋ।
1: ਬਿਲਕੁਲ ਜੀ, ਜ਼ਿਆਦਾ ਜਾਣਕਾਰੀ ਲਈ SBS ਪੰਜਾਬੀ ਦੀ ਵੈਬਸਾਈਟ 'ਤੇ ਵੀ ਜਾ ਸਕਦੇ ਹੋ। ਮੈਂ ਹਾਂ ਤੁਹਾਡੇ ਨਾਲ ਪੁਨੀਤ ਢੀਂਗਰਾ, ਔਰ ਇੱਧਰ ਮੈਸੇਜ ਆ ਚੁੱਕਾ ਹੈ ਸਾਨੂੰ ਅੰਮ੍ਰਿਤ ਜੀ ਦਾ, ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਪੁਨੀਤ ਜੀ, ਕੀ ਹਾਲ ਚਾਲ ਨੇ ਤੁਹਾਡਾ? ਲੌਂਗ ਵੀਕਐਂਡ ਕਿਵੇਂ ਰਿਹਾ? ਲੌਂਗ ਵੀਕਐਂਡ ਜੀ ਬਹੁਤ ਆਰਾਮਦਾਇਕ ਰਿਹਾ, ਕੁਝ ਖਾਸ ਨਹੀਂ ਕੀਤਾ, ਬਸ ਜੀ ਆਰਾਮ ਹੀ ਆਰਾਮ ਕੀਤਾ ਹੈ। ਤੁਹਾਡਾ ਕਿਵੇਂ ਰਿਹਾ ਜੀ? ਇੱਧਰ ਸਿਮਰਨ ਜੀ ਮੈਸੇਜ ਕਰਦੇ ਨੇ, ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਪੁਨੀਤ ਜੀ, ਕੀ ਹਾਲ ਚਾਲ ਨੇ? ਕੀ ਵਿਚਾਰ ਤੁਹਾਡਾ ਅਈਅਰ ਨੂੰ ਕੈਪਟਨ ਬਣਾਉਣ ਬਾਰੇ? ਆਈ ਥਿੰਕ ਇਟਸ ਅ ਲੌਂਗ ਡਿਊ, ਹੀ ਡਿਜ਼ਰਵ। ਬਿਲਕੁਲ ਜੀ, ਡਿਜ਼ਰਵ ਕਰਦੇ ਨੇ ਸ਼੍ਰੇਸ ਅਈਅਰ ਸਾਹਿਬ। ਲੈਟਸ ਸੀ ਹੁਣ ਕਿਸ ਤਰੀਕੇ ਦੀ T20 ਟੀਮ ਉਹ ਤਿਆਰ ਕਰਦੇ ਨੇ, ਜਾਂ ਫਿਰ ਕਿਸ ਤਰੀਕੇ ਦੀ ਟੀਮ ਜੋ ਹੈ ਉਹ ਜਿੱਤਾਂ ਨੂੰ ਲੈ ਕੇ ਅੱਗੇ ਵੱਧਦੀ ਹੈ। ਔਰ ਇੱਧਰ ਨਾਲੇ ਕਹਿ ਰਹੇ ਨੇ ਬਾਕੀ ਵੁਮਨ ਵਰਲਡ ਕੱਪ ਸਟਾਰਟਡ, ਆਰ ਯੂ ਫੋਲੋਇੰਗ? ਬਿਲਕੁਲ ਜੀ ਫੋਲੋ ਕਰਾਂਗੇ ਜਦੋਂ ਅਫੀਸ਼ੀਅਲ ਸਟਾਰਟ ਹੋ ਜਾਵੇਗਾ। ਮੈਨੂੰ ਲੱਗਦਾ ਕਿ 12 ਤੋਂ ਸਟਾਰਟ ਹੋ ਰਿਹਾ ਨਾ? ਹਾਂ ਬਿਲਕੁਲ ਜੀ, 12 ਜੂਨ ਤੋਂ ਸਾਡੇ ਇੱਥੇ ਅਰਲੀ ਮਾਰਨਿੰਗ ਤੜਕੇ ਤੜਕੇ ਸਟਾਰਟ ਹੋ ਜਾਵੇਗਾ। ਔਰ ਪਹਿਲਾ ਮੁਕਾਬਲਾ ਹੈ ਇੰਗਲੈਂਡ ਵਰਸਿਸ ਸ਼੍ਰੀਲੰਕਨ ਵੁਮਨ ਟੀਮ ਦਾ, ਔਰ ਨਾਲ ਦੀ ਨਾਲ ਫੀਫਾ ਵਰਲਡ ਕੱਪ ਵੀ ਸੇਮ ਡੇਅ ਸਟਾਰਟ ਹੋ ਰਿਹਾ। ਔਰ ਸਾਡੇ ਹਿਸਾਬ ਦੇ ਨਾਲ ਆਈ ਥਿੰਕ 5 ਵਜੇ ਪਹਿਲਾ ਮੈਚ ਸ਼ੁਰੂ ਹੋ ਜਾਵੇਗਾ ਮੈਕਸੀਕੋ ਸਾਊਥ ਅਫਰੀਕਾ ਦਾ। ਅਗਰ ਤੁਸੀਂ ਫੀਫਾ ਵਰਲਡ ਕੱਪ ਫੋਲੋ ਕਰਨਾ ਚਾਹੁੰਦੇ ਹੋ ਤੁਸੀਂ SBS ਪੰਜਾਬੀ ਅਤੇ SBS ਨਿਊਜ਼ 'ਤੇ ਜਾ ਸਕਦੇ ਹੋ, ਕਿਉਂਕਿ ਆਪਾਂ ਪੂਰੀ ਪੂਰੀ ਲਾਈਵ ਕਵਰੇਜ ਤੁਹਾਨੂੰ ਮੈਚਾਂ ਦੀ ਫੀਫਾ ਦੀ ਵੀ ਜ਼ਰੂਰ ਦੇਵਾਂਗੇ। ਇੱਧਰ ਮਨਪ੍ਰੀਤ ਜੀ ਵਿਕਟੋਰੀਆ ਦੇ ਪੈਕਨਮ ਤੋਂ ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਪੁਨੀਤ ਜੀ, ਕੀ ਹਾਲ ਚਾਲ ਨੇ? ਹੋਪ ਸਾਰਿਆਂ ਦਾ ਲੌਂਗ ਵੀਕਐਂਡ ਚੰਗਾ ਰਿਹਾ ਹੋਵੇਗਾ, ਤੁਹਾਡਾ ਸ਼ੋਅ ਸੁਣ ਰਹੇ ਹਾਂ ਕਹਿ ਰਹੇ ਨੇ, ਐਂਡ ਲੁਕਿੰਗ ਫਾਰਵਰਡ ਟੂ ਫੀਫਾ। ਬਿਲਕੁਲ ਜੀ, ਔਰ ਕਹਿ ਰਹੇ ਨੇ ਤੁਸੀਂ ਕਿਹੜੀ ਟੀਮ ਨੂੰ ਸਪੋਰਟ ਕਰ ਰਹੇ ਹੋ? ਵੈਸੇ ਸਾਡਾ ਇੱਦਾਂ ਦਾ ਹੈ ਕਿ ਅਸੀਂ ਜਿਹੜੀ ਟੀਮ ਨੂੰ ਸਪੋਰਟ ਕਰਦੇ ਹਾਂ ਉਹ ਹਾਰ ਜਾਂਦੀ ਹੈ। ਵੈਸੇ ਮੈਂ ਜ਼ਿਆਦਾਤਰ ਤਾਂ ਅਰਜਨਟੀਨਾ ਅਤੇ ਜਰਮਨੀ ਨੂੰ ਕਰਦਾ, ਵੈਸੇ ਮੋਸਟਲੀ ਜਰਮਨੀ। ਤੁਹਾਡੀ ਕਿਹੜੀ ਟੀਮ ਹੈ ਤੁਸੀਂ ਵੀ ਦੱਸ ਸਕਦੇ ਹੋ ਜੀ। ਫਿਲਹਾਲ ਰੁਕਦੇ ਹਾਂ ਇੱਕ ਬ੍ਰੇਕ ਦੇ ਲਈ, ਬ੍ਰੇਕ ਦੇ ਉਸ ਪਾਰ ਹੋਰ ਵੀ ਬਹੁਤ ਸਾਰੀਆਂ ਜਾਣਕਾਰੀਆਂ ਅਤੇ ਨਾਲ ਦੀ ਨਾਲ ਗਾਣੇ ਵੀ ਲੈ ਕੇ ਆਵਾਂਗੇ। ਜੁੜੇ ਰਹੋ, ਸੁਣਦੇ ਰਹੋ SBS ਪੰਜਾਬੀ। ਮੈਂ ਹਾਂ ਪੁਨੀਤ ਢੀਂਗਰਾ ਤੁਹਾਡੇ ਨਾਲ।
0: ਦੁਨੀਆ ਭਰ ਦੀਆਂ ਕਹਾਣੀਆਂ ਸੰਭਾਲੀਆਂ ਹੋਈਆਂ ਨੇ SBS ਵਰਲਡ ਮੂਵੀਜ਼ ਉੱਤੇ। 24 ਘੰਟੇ 7 ਦਿਨ ਮੁਫਤ ਦੇਖੋ ਚੈਨਲ 32 ਤੇ ਜਾਂ SBS ਔਨ ਡਿਮਾਂਡ ਤੇ। ਆਦਿਵਾਸੀ ਅਤੇ ਟੋਰਸ ਸਟੇਟ ਆਈਲੈਂਡਰ ਲੋਕਾਂ ਦੇ ਦਰਪੇਸ਼ ਆਉਣ ਵਾਲੇ ਸੱਭਿਆਚਾਰਕ, ਰਾਜਨੀਤਿਕ ਅਤੇ ਸਮਾਜਿਕ ਮੁੱਦਿਆਂ ਬਾਰੇ ਤਾਜ਼ਾ ਪਰਿਪੇਖ ਦੇਖੋ ਦ ਪੁਆਇੰਟ NITV ਉੱਤੇ ਜਾਂ ਕਿਸੇ ਵੀ ਸਮੇਂ SBS ਔਨ ਡਿਮਾਂਡ ਤੇ। ਅੰਤਰਰਾਸ਼ਟਰੀ ਡਾਕੂਮੈਂਟਰੀਆਂ ਤੋਂ ਕਲਾਸਿਕ ਕਲਟ ਫਿਲਮਾਂ ਤੱਕ, ਵਿਸ਼ਵ ਪੱਧਰੀ ਨਾਟਕਾਂ ਤੋਂ ਮਜ਼ੇਦਾਰ ਕਾਮੇਡੀਜ਼ ਲਈ ਦੇਖੋ SBS ਵਾਈਸਲੈਂਡ ਚੈਨਲ 31 ਉੱਤੇ।
2: SBS South Asian plays hits like this. SBS South Asian, your news from here and hits from home.
0: The Uluru Statement from the Heart ਇੱਕ ਅਜਿਹਾ ਸੱਦਾ ਹੈ ਜੋ ਆਸਟ੍ਰੇਲੀਆ ਦੇ ਸੰਵਿਧਾਨ ਵਿੱਚ ਆਦਿਵਾਸੀ ਅਤੇ ਟੋਰਸ ਸਟੇਟ ਆਈਲੈਂਡਰ ਭਾਈਚਾਰੇ ਦੇ ਲੋਕਾਂ ਨੂੰ ਮਾਨਤਾ ਦੇਣ ਦਾ ਇੱਕ ਰਸਤਾ ਦਿਖਾਉਂਦਾ ਹੈ। ਆਪਣੀ ਭਾਸ਼ਾ ਵਿੱਚ ਜਾਣੋ sbs.com.au/Uluru Statement ਤੇ।
3: SBS audio
4: apni wavelength naal mel khandiyan taranga sunan layi play button dabo
5: SBS chill
6: SBS pop asia non stop asian pop
7: can you describe that feeling for people who haven't experienced it
8: SBS hindi uplabdh karwata hai
9: far from the partisan politics
4: naal hi sat to vad bhashawan vich khabran vi tuhade mood naal mel khanda sangeet ate manmohak podcast vi jo tuhadi udik kar rahe ne SBS audio app download karo ja
5: sbs.com.au/audio।
1: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਜੀ SBS ਦੇ ਪੰਜਾਬੀ ਰੇਡੀਓ ਪ੍ਰੋਗਰਾਮ ਦੇ ਵਿੱਚ। ਮੈਂ ਹਾਂ ਪੁਨੀਤ ਢੀਂਗਰਾ। ਸੋ ਜਿਵੇਂ ਸ਼ੋਅ ਦੀ ਸ਼ੁਰੂਆਤ ਦੇ ਵਿੱਚ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਮੈਂ ਵਾਪਸ ਆਊਂਗਾ ਮੂਵੀ ਇਮਤਿਆਜ਼ ਅਲੀ ਵੱਲੋਂ ਡਾਇਰੈਕਟ ਕੀਤੀ ਹੋਈ ਔਰ ਰਿਲੀਜ਼ ਹੋਣ ਜਾ ਰਹੀ ਹੈ ਜੀ 12 ਜੂਨ ਨੂੰ, ਔਰ ਤੁਹਾਡੇ ਕੋਲ ਮੌਕਾ ਹੈ ਪਾਸ ਜਿੱਤਣ ਦਾ ਮੂਵੀ ਦੇ ਕਪਲ ਮੂਵੀ ਪਾਸਿਸ। ਤੁਸੀਂ ਮੈਨੂੰ ਦੱਸਿਓ ਕਿ ਇਸ ਮੂਵੀ ਦੇ ਜੋ ਗਾਣੇ ਨੇ ਉਹਦਾ ਲਿਰਿਸਿਸਟ ਕੌਣ ਹੈ? ਜਵਾਬ ਆਪਣੇ ਜ਼ਰੂਰ ਭੇਜੋ। ਸੌਖਾ ਜਿਹਾ ਸਵਾਲ ਪੁੱਛਿਆ। ਵੈਸੇ ਕੱਲ੍ਹ ਦੇ ਦਿਨ ਸਾਡੇ ਫੇਸਬੁੱਕ ਪੇਜ ਦੇ ਉੱਤੇ ਜਾ ਕੇ ਵੀ ਇਸ ਕੌਂਟੈਸਟ ਦਾ ਤੁਸੀਂ ਹਿੱਸਾ ਬਣ ਪਾਓਗੇ। ਆਪਣੇ ਜਵਾਬ ਲਿਖ ਭੇਜੋ ਆਪਣੀ ਈਮੇਲ ਅਤੇ ਆਪਣੇ ਨਾਮ ਦੇ ਨਾਲ 04397997 ਤੇ। ਫਿਲਹਾਲ ਆਓ ਲੈ ਚੱਲਦੇ ਹਾਂ ਤੁਹਾਨੂੰ ਲੈਂਦੇ ਪੰਜਾਬ ਤੇ, ਜਾਣਦੇ ਹਾਂ ਪਾਕਿਸਤਾਨ ਤੋਂ ਤਾਜ਼ਾ ਖਬਰਾਂ ਪਾਕਿਸਤਾਨ ਡਾਇਰੀ ਦੇ ਰੂਪ ਦੇ ਵਿੱਚ।
10: ਪਾਕਿਸਤਾਨੀ ਕਬਜ਼ੇ ਅੰਦਰ ਆਏ ਕਸ਼ਮੀਰ ਅੰਦਰ ਹੰਗਾਮੇ ਅਤੇ ਹਾਲਾਤਾਂ ਹਾਲਾਤ ਚੋਖੇ ਵਿਗੜ ਗਏ। BLA ਤੇ ਪਾਬੰਦੀ ਬਾਰੇ UNO ਦੇ ਵਿੱਚ ਪਾਕਿਸਤਾਨ ਤੇ ਚਾਈਨਾ ਵੱਲੋਂ ਸਾਂਝੇ ਮਤੇ ਨੂੰ ਅਮਰੀਕਾ ਤੇ ਫਰਾਂਸ ਨੇ ਪੌਜ਼ ਕਰ ਦਿੱਤਾ। ਪ੍ਰੈਜੀਡੈਂਟ ਆਸਫ ਅਲੀ ਜ਼ਰਦਾਰੀ ਤੇ ਪ੍ਰਾਈਮ ਮਿਨਿਸਟਰ ਸ਼ਿਬਾਸ਼ਰੀ ਵਿਚਕਾਰ ਬੜੀ ਖਾਸ ਮੁਲਾਕਾਤ, ਬਜਟ ਬਾਰੇ ਗੱਲਬਾਤ। ਸੋਹੇਲ ਆਫਰੀਦੀ ਦੇ ਨਾਲ ਹਕੂਮਤ

0: वजीर एहसन इकबाल की अचानक मुलाकात, फिर सीएम केपीके दी मौलाना फजलुर रहमान ना मुलाकात। क्वेटा सरकारी हस्पताल दी लेडी डॉक्टर दे उत्ते तजाब सुट्टन वाला पुलिस मुकाबले च मारिया गया। सुप्रीम कोर्ट ने मुल्क भर दे विच आम बंदे नू तजाब वेचण ते पाबंदी लाती। ए एस बी एस पंजाबी है, लेंदे पंजाब दी खबरसार दे नाल मैं हां मसूद मल्ली। पाकिस्तानी कब्जे च आए कश्मीर अंदर सरकार ते अवामी एक्शन कमेटी दे मामले विगड़न तो बाद पूरे कश्मीर च हालात खून खराबे वल टुर गए ने। इतलामा मुजब हजे तक पाकिस्तान सरकारी पद्धर ते 7 हलाकतां दी तस्दीक कर रहा है, जदके आजाद जरियां दा आखना है कि हलाकतां 40 तो टप गईयां ने। कश्मीरियां दी इस अवामी एक्शन कमेटी दे उत्ते पाबंदी ला दित्ती गई है, जदके ख्वाजा आसफ ने मीडिया दे नाल गलबात करदिआं आख्या है कि महाजरां दीआं 12 सीटां दा मामला आईनी है, जदके इह लोक इहनूं धक्के दे नाल ब्लैकमेलिंग करके मनवाउणा चाहुंदे ने। कश्मीर दे प्राइम मिनिस्टर फैसल राठौर दा गलबात दी नाकामी ते हालातां दे इस नैज ते अपड़न दे बारे आखना सी।
1: जब उनके साथ आखिरी मुज़ाकरात की हम टेबल पर बैठे कि आप मजीद 5-7 दिन का मजीद वक्त दे दें, लेकिन उन्होंने मजीद एक दिन का वक्त भी देने से इनकार किया और ये भी कहा गया कि इलेक्शन शेड्यूल भी अनाउंस नहीं किया जाएगा। माजी से लेकर आज के दिन तक कभी मुज़ाकरात कामयाब नहीं हुए। उनके साथ जब भी मुज़ाकरात हुए और मुज़ाकरात के बाद ऐसा एपिसोड हुआ जिसमें रियासत ने सरेंडर किया, कभी पहाड़ों से नीचे फेंका गया, कभी पाकिस्तान के झंडे उतारे। मेरे ख्याल में अब भी यही होना था और उनकी तरफ से ये वाज़ह बयान आ गया कि अगर सारे मुतालबात मान भी लिए जाए तो फिर भी लॉन्ग मार्च नहीं रुकेगा, तो मेरे ख्याल में उसके बाद फिर क्या रह जाती है।
0: एसएम कश्मीर दे प्राइम मिनिस्टर फैसल राठौर जवाब दे विच अवामी एक्शन पार्टी दे लोकां ने धमकी दी है कि हुण लाशां डिगण गईयां, असी ना दे भारती हां ते ना असी केपीके, जिन्हां दे पाकिस्तानी सरकार धक्का करदी है साडे नाल लड़ाई लड़ी ते याद रख्या जे असी फोर्सिस दे लोकां नू कतल करके लाशां दरियावां दे विच रोड़ दांगे। हुण जां ते साडियां मंगां मुताबक 12 सीटां मुक्कण गईयां जां फिर पाकिस्तान तों राह वखरे होणगे।
2: जंग जीती इंडिया को, इंडिया जीती को कश्मीरी है, सीधी जी साफ गल है। इतना मासन इन्होंने लाशन जो सुकी आलू सी क्रॉस करी चुकनिया पैसन, ये तुमने बस की गल नहीं रहने लगी। अस न चाहे कि अस नहीं कुछ दूरिया वैन, क्योंकि वह भी जेड़ा है जेलों चु निकली सर रेंट पर आते हुए वह भी कुछ ने बेटे न, ये भी कुछ ने बेटे न। दूई चीज मैं आखसा कि मर्द ना कम होना कि सीने ने पर गोली मार रहा, पिछू गोली नहीं मार रहा, पिछू वार करना मर्द ना कम नहीं। अच्छा पिछू वार दिल्ली करी सकने तो दिल्ली वाला बलोचिस्तान करी सकना, कश्मीर ने बच्चे कम नहीं चलने लगा। इस बारे से कोई मौका आ अपनी फोर्सिस कड्डो जेडे रेंट पर आते हैं तुसा, तो ना जी पाकिस्तान असने कश्मीर इंतजामिया या इसकी भी नाल की नहीं जाए। अगर अगर ऐसा नुकसान होया इंतजामिया नहीं बचन लगी ने, सीधी साफ गल ने भाजी।
0: ਇਹ ਸਨ ਅਵਾਮੀ ਕਮੇਟੀ ਦੇ ਪ੍ਰਧਾਨਾਂ ਚੋਂ ਇੱਕ, ਜਿਨ੍ਹਾਂ ਦਾ ਦਾਅਵਾ ਹੈ ਕਿ ਉਹਨਾਂ ਦੇ ਕੋਲ ਮੁਕਾਮੀ ਕਸ਼ਮੀਰੀਆਂ ਦੀ ਪੂਰੀ ਤਾਕਤ ਹੈ। ਇਸ ਬਾਰੇ ਜਦੋਂ ਬਰਤਾਨਵੀ ਮੀਡੀਆ ਨੇ ਕਸ਼ਮੀਰ ਦੇ ਪ੍ਰਾਈਮ ਮਿਨਿਸਟਰ ਨੂੰ ਪੁੱਛਿਆ ਕਿ ਜੇ ਅਵਾਮੀ ਐਕਸ਼ਨ ਕਮੇਟੀ ਦੇ ਕੋਲ ਇਹ ਗਲਤ ਤਾਕਤ ਦਾ ਵਰਤੋਂ ਕੀਤਾ ਜਾ ਰਿਹਾ ਤਾਂ ਫਿਰ ਵੀ ਲੋਕਾਂ ਦੀ ਵੱਡੀ ਗਿਣਤੀ ਉਹਨਾਂ ਦੇ ਨਾਲ ਕਿਉਂ ਹੈ, ਜਵਾਬ 'ਚ ਉਹਨਾਂ ਦਾ ਆਖਣਾ ਸੀ।
1: लोकल सपोर्ट उनके साथ है, क्योंकि उन्होंने जो एक दो बड़ी कामयाबियां हासिल की हैं उसकी बुनियाद पे उनके साथ लोग खड़े हैं। और यकीनन उसमें हमारा कश्मीर के अंदर एक बिजली का पानी का इशू था जिसमें लोगों की कुछ महरूमियां थी, जो उन्हें मेरे ख्याल में पूरी हो गई, लेकिन उसके बाद उस सपोर्ट को गलत ट्रैक पर ले जाया गया और बार बार हकूक के नाम पर रियासत के अंदर एक इंतशार पैदा किया गया।
0: आजाद कश्मीर के प्राइम मिनिस्टर फैसल राठौर, जिन्हें हुण तो थोड़ा चिर पहलों अपने एक ताज़ा बयान अंदर अवामी एक्शन कमेटी नूं फिर तो गलबात दा सद्दा दिता है। इधर बरतानवी पार्लीमेंट दे विच ओवरसीज कश्मीरियां वल्लों भी यह मुद्दा चुकिया गया है, जिदे जवाब च पाकिस्तानी फॉरन ऑफिस का आखना है कि बरतानिया पाकिस्तान के अंदरले मामलों के अंदर लत अड़ाने वाले इन्हां लोकां नूं रोके। अमरीका ते फ्रांस ने यूएनओ च पाकिस्तान अंदर पाबंदी लगी तंजीम BLA यानी बलोच लिबरेशन आर्मी ते उहदे मलेशिया ग्रुप मजीद ब्रिगेड के उत्ते पाबंदी लाने के मते नूं पॉज कर दिता है। यह मता पाकिस्तान ते चाइना ने सांझे तौर ते पेश कीता सीगा। फ्रांस ते अमरीका वालों इस मते नूं रद्द ते नहीं किया गया, पर पॉज लाने का मतलब यह है कि इस बारे होर सबूत मंगे जा सकते ने। याद रहे कि पिछले साल जाफर एक्सप्रेस ट्रेन के उत्ते बलोच अदगर तंजीम BLA ते उहदे मजीद ब्रिगेड ने हमले की जिम्मेदारी कबूली सी, जिदे तो बाद अमरीका ने 2025 च इस अतगर्द ग्रुप के उत्ते अमरीका अंदर पाबंदी लाती सी, जिदे तो बाद आस की जा रही सी कि इस ग्रुप के उत्ते जे UNO च पाबंदियां लग जांदियां ने तो फिर यह अतगर्दी खून खराबा इनू किसी हद तक ठल पै जाएगी, जो कि पाकिस्तान के पंचमी सूबे बलोचिस्तान च चल रही है। पाकिस्तान कहिंदा आया है कि इस ग्रुप नूं भारतीय फाइनेंशियल सपोर्ट दे नाल नाल इसराइली लड़ाकू ट्रेनिंग ते अफगानिस्तान दी धरती दे उत्ते टिकाणे ते ट्रेनिंग सेंटर दी सहूलत दित्ती जांदी है, जदके BLA ओह ग्रुप है जो बलोचिस्तान नूं पाकिस्तान तों आजाद करके एक वखरा मुल्क बनाउण दी मंग कर रहा है। ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਤੇ ਪਾਕਿਸਤਾਨ ਪੀਪਲਸ ਪਾਰਟੀ ਦੇ ਪ੍ਰਧਾਨ ਤੇ ਮੁਲਕ ਦੇ ਪ੍ਰੈਜ਼ੀਡੈਂਟ ਆਸਫ ਅਲੀ ਜ਼ਰਦਾਰੀ ਵਿਚਕਾਰ ਇੱਕ ਬੜੀ ਖਾਸ ਮੁਲਾਕਾਤ ਹੋਈ ਹੈ। ਇਹ ਮੁਲਾਕਾਤ ਐਨ ਉਸ ਵੇਲੇ ਹੋਈ ਹੈ ਜਦੋਂ ਫੈਡਰਲ ਸਰਕਾਰ ਨੇ 10 ਜੂਨ ਨੂੰ ਬਜਟ ਪੇਸ਼ ਕਰਨ ਦਾ ਐਲਾਨ ਕੀਤਾ ਹੋਇਆ ਹੈ। ਇਸ ਮੁਲਾਕਾਤ ਮਗਰੋਂ ਸਾਹਮਣੇ ਆਉਣ ਵਾਲੀਆਂ ਖਬਰਾਂ ਮੁਜਬ ਸਦਰ ਆਸਫ ਅਲੀ ਜ਼ਰਦਾਰੀ ਨੇ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਹੁਣਾਂ ਅੱਗੇ ਮੰਗ ਰੱਖੀ ਹੈ ਕਿ ਇਸ ਬਜਟ 'ਚ ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ ਤੇ ਪੈਨਸ਼ਨਾਂ ਦੇ ਅੰਦਰ 50% ਵਾਧਾ ਕੀਤਾ ਜਾਏ, ਕਿਉਂਕਿ ਮੁਲਕ 'ਚ ਮਹਿੰਗਾਈ ਦਾ ਤੂਫਾਨ ਆਇਆ ਹੋਇਆ ਆ। ਪਰ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਦਾ ਆਖਣਾ ਹੈ ਕਿ ਇਸ ਵਾਰ ਇਹ ਵੱਡਾ ਵਾਧਾ IMF ਦੀਆਂ ਸ਼ਰਤਾਂ ਦੀ ਗੁੰਝਲ 'ਚ ਹੈ, ਇਸ ਲਈ ਪੂਰਾ ਨਹੀਂ ਹੋ ਸਕਦਾ। ਉਦਾਂ ਵੀ ਮੁਲਕੀ ਖਜ਼ਾਨਾ ਇੰਨਾ ਭਾਰ ਚੁੱਕਣ ਦੇ ਕਾਬਲ ਨਹੀਂ। ਖਬਰਾਂ ਮੁਜਬ ਦੋਵੇਂ ਪਾਰਟੀਆਂ ਦਾ ਇਸ ਮਾਮਲੇ ਦੇ ਉੱਤੇ ਪੰਗਾ ਬਣ ਗਿਆ ਹੈ, ਜਿਹਦੇ ਕਾਰਨ ਬਜਟ ਤਾਰੀਖ 3 ਵਾਰ ਬਦਲੀ ਜਾਣ ਦੀ ਉਮੀਦ ਹੈ। ਇੱਧਰ ਪੰਜਾਬ ਸਰਕਾਰ ਸਮੇਤ ਬਾਕੀ ਸੂਬਿਆਂ ਦੀਆਂ ਸਰਕਾਰਾਂ ਉਡੀਕ ਰਹੀਆਂ ਨੇ ਕਿ ਕਦੋਂ ਫੈਡਰਲ ਸਰਕਾਰ ਬਜਟ ਪੇਸ਼ ਕਰੇ ਤੇ ਕਦੋਂ ਉਹ ਆਪੋ ਆਪਣੇ ਸੂਬੇ ਦੇ ਬਜਟ ਪੇਸ਼ ਕਰਨ ਦੀਆਂ ਤਾਰੀਖਾਂ ਅਨਾਊਂਸ ਕਰਨ। ਇਮਰਾਨ ਖਾਨ ਦੀ ਸਿਆਸੀ ਪਾਰਟੀ ਦੇ ਸੂਬਾ KPK ਦੇ CM ਸੁਹੇਲ ਆਫਰੀਦੀ ਦੇ ਨਾਲ ਹਕੂਮਤੀ ਆਗੂ ਤੇ ਮਨਸੂਬਾਬੰਦੀ ਦੇ ਫੈਡਰਲ ਵਜ਼ੀਰ ਅਹਿਸਨ ਇਕਬਾਲ ਹੋਣਾਂ ਦੀ ਅਚਾਨਕ ਮੁਲਾਕਾਤ ਹੋਈ ਏ। ਇਸ ਮੁਲਾਕਾਤ 'ਚ ਸੁਹੇਲ ਆਫਰੀਦੀ ਨੇ ਹੁਕਮਰਾਨ ਜਮਾਤ ਦੇ ਨਾਲ ਆਪਣੇ ਗਿਲੇ ਸ਼ਿਕਵਿਆਂ ਦੇ ਢੇਰ ਲਾ ਦਿੱਤੇ ਨੇ। ਉਹ ਮੁਲਕੀ ਆਇਨ ਕਾਨੂੰਨ ਨੂੰ ਤੋੜ ਕੇ ਸੂਬੇ ਸਮੇਤ ਆਪਣੀ ਸਿਆਸੀ ਪਾਰਟੀ ਦੇ ਨਾਲ ਹੋਣ ਵਾਲੇ ਮੰਦੇ ਸਲੂਕਾਂ ਤੇ ਇਹਤਜਾਜ ਵੀ ਕਰਦੇ ਰਹੇ। ਅਹਿਸਨ ਇਕਬਾਲ ਤੇ ਹਕੂਮਤੀ ਜ਼ਰੀਆਂ ਨੇ ਇਸ ਮੁਲਾਕਾਤ ਦੇ ਅੰਦਰਲੀ ਗੱਲ ਤੇ ਨਹੀਂ ਦੱਸੀ, ਪਰ ਯਾਦ ਰਵੇ ਕਿ ਸੁਹੇਲ ਆਫਰੀਦੀ ਹੋਣਾਂ ਨੇ ਆਖਿਆ ਕਿ ਜੇ ਇਮਰਾਨ ਖਾਨ ਦੇ ਨਾਲ ਜੇਲ੍ਹ 'ਚ ਮੁਲਾਕਾਤ ਨਹੀਂ ਕਰਵਾਈ ਜਾਂਦੀ ਤੇ ਅਸੀਂ ਇਸ ਫੈਡਰਲ ਬਜਟ ਨੂੰ ਮਨਜ਼ੂਰ ਨਹੀਂ ਹੋਣ ਦਾਂਗੇ ਤੇ ਇਹਤਜਾਜ ਕਰਾਂਗੇ। ਹਕੂਮਤੀ ਫੈਡਰਲ ਵਜ਼ੀਰ ਅਹਿਸਨ ਇਕਬਾਲ ਦੀ ਇਸ ਮੁਲਾਕਾਤ ਤੋਂ ਬਾਅਦ ਇਸ ਮਾਮਲੇ ਦੇ ਉੱਤੇ ਹਿਲਜੁਲ ਹੋਣ ਦੀ ਉਮੀਦ ਸੀ। ਉਧਰ ਅਹਿਸਨ ਇਕਬਾਲ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਸੁਹੇਲ ਆਫਰੀਦੀ ਹੋਣਾਂ ਨੇ ਜਮੀਅਤ ਉਲਮਾ ਇਸਲਾਮ ਫੇ ਦੇ ਪ੍ਰਧਾਨ ਮੌਲਾਨਾ ਫਜ਼ਲੁਰ ਰਹਿਮਾਨ ਹੋਣਾਂ ਦੇ ਨਾਲ ਉਹਨਾਂ ਦੇ ਘਰ ਜਾ ਕੇ ਮੁਲਾਕਾਤ ਕੀਤੀ। ਅਹਿਸਨ ਇਕਬਾਲ ਦੇ ਨਾਲ ਮੁਲਾਕਾਤ ਦੀਆਂ ਗੱਲਾਂ ਬਾਰੇ ਉਹਨਾਂ ਨੇ ਦੱਸ ਪਾਈ ਤੇ ਉਹਨਾਂ ਨੂੰ ਭਰੋਸੇ 'ਚ ਲਿਆ। ਸੁਪਰੀਮ ਕੋਰਟ ਆਫ ਪਾਕਿਸਤਾਨ ਨੇ ਆਪਣੇ ਹੁਕਮ ਰਾਹੀਂ ਮੁਲਕ ਭਰ ਦੇ ਵਿੱਚ ਆਮ ਬੰਦਿਆਂ ਨੂੰ ਤੇਜ਼ਾਬ ਵੇਚਣ ਦੇ ਉੱਤੇ ਪਾਬੰਦੀ ਲਾਤੀ ਹੈ। ਇਹ ਅਦਾਲਤੀ ਹੁਕਮ ਐਨ ਉਸ ਵੇਲੇ ਸਾਹਮਣੇ ਆਇਆ ਜਦੋਂ 3 ਦਿਨ ਪਹਿਲਾਂ ਪਾਕਿਸਤਾਨ ਦੇ ਪੰਜਵੇਂ ਸੂਬੇ ਬਲੋਚਿਸਤਾਨ 'ਚ ਉਹਦੀ ਰਾਜਧਾਨੀ ਕੋਇਟਾ ਦੇ ਅੰਦਰ ਇੱਕ ਸਰਕਾਰੀ ਹਸਪਤਾਲ 'ਚ ਡਿਊਟੀ ਕਰਦੀ ਲੇਡੀ ਡਾਕਟਰ ਤੇ ਇੱਕ ਬੰਦੇ ਵੱਲੋਂ ਤੇਜ਼ਾਬ ਸੁੱਟ ਕੇ ਉਹਨੂੰ ਸਾੜ ਦਿੱਤਾ ਗਿਆ। ਤੇਜ਼ਾਬ ਗਰਦੀ ਦਾ ਸ਼ਿਕਾਰ ਇਸ ਲੇਡੀ ਡਾਕਟਰ ਦਾ ਸਰੀਰ 13% ਸੜ ਗਿਆ, ਪਰ ਅੱਖਾਂ ਬਚ ਗਈਆਂ ਨੇ। ਤੇਜ਼ਾਬ ਸੁੱਟਣ ਵਾਲਾ ਇਹ ਬੰਦਾ ਇਸੇ ਹਸਪਤਾਲ 'ਚ ਲਿਫਟ ਆਪਰੇਟਰ ਸੀ ਤੇ ਇਸ ਡਾਕਟਰ ਦੇ ਨਾਲ ਇਹ ਸਲੂਕ ਕਰਨ ਬਾਰੇ ਪੁਲਿਸ ਤਫਤੀਸ਼ ਚੱਲ ਰਹੀ ਏ। ਇਸ ਵਕੂਏ ਤੋਂ ਬਾਅਦ ਇਹ ਬੰਦਾ ਵੀ ਪੁਲਿਸ ਮੁਕਾਬਲੇ 'ਚ ਮਾਰਿਆ ਗਿਆ ਹੈ। ਯਾਦ ਰਵੇ ਕਿ ਤੇਜ਼ਾਬ ਗਰਦੀ ਦੇ ਕੇਸ 'ਚ ਸੁਪਰੀਮ ਕੋਰਟ ਪਹਿਲਾਂ ਹੀ ਸਖ਼ਤ ਸਜ਼ਾਵਾਂ ਦੇਣ ਬਾਰੇ ਕਾਨੂੰਨ ਬਣਾਉਣ ਲਈ ਸਰਕਾਰਾਂ ਨੂੰ ਹੁਕਮ ਦੇ ਚੁੱਕੀ ਹੈ। ਲੋ ਜੀ, ਲਹਿੰਦੇ ਪੰਜਾਬ ਤੋਂ ਇਸ ਹਫ਼ਤੇ ਲਈ ਇੰਨਾ ਹੀ। ਆਉਂਦੇ ਹਫ਼ਤੇ ਕੁਝ ਹੋਰ ਖ਼ਬਰਾਂ ਦਾ ਨਿਚੋੜ ਲੈ ਕੇ ਮਸੂਦ ਮੱਲੀ SBS ਪੰਜਾਬੀ ਦੇ ਸਭ ਸੁਣਨ ਵਾਲਿਆਂ ਦੇ ਰੂਬਰੂ ਹਾਜ਼ਰ ਹਾਓ।
3: ਜੀ ਬਹੁਤ ਬਹੁਤ ਸ਼ੁਕਰੀਆ ਮੱਲੀ ਸਾਹਿਬ ਇਸ ਸਾਰੀ ਜਾਣਕਾਰੀ ਵਾਸਤੇ। ਔਰ SBS ਪੰਜਾਬੀ ਦੇ ਉੱਤੇ ਅੱਜ ਰੇਡੀਓ ਪ੍ਰੋਗਰਾਮ

0: Hits from Home.
1: Starting a new life in Australia isn't easy.
2: A lot of companies have rejected me.
3: Sometimes I feel like, oh, I'm gonna quit, I've given up.
1: Work in progress country. You'll hear inspiring real-life stories, expert advice, and valuable tips to help you find a job and advance your career. Work in progress. Listen now wherever you get your podcasts.
4: ਡੋਨਲਡ ਡਕ ਅਤੇ ਅੰਕਲ ਸਕਰੂਜ ਸੀ ਜਾਂ ਹੈ, ਹੁਣ ਤਾਂ ਚਲੋ ਬਹੁਤ ਸਾਲ ਹੋ ਗਏ ਨੇ ਨਹੀਂ ਦੇਖੇ ਕਾਰਟੂਨ। ਮੈਂ ਕਿਉਂ ਪੁੱਛ ਰਿਹਾ, ਕਿਉਂਕਿ 9 ਜੂਨ 1934 ਨੂੰ ਪਹਿਲੀ ਵਾਰੀ ਡੋਨਲਡ ਡਕ ਜੋ ਹੈ ਉਹ ਸਕਰੀਨ ਦੇ ਉੱਤੇ ਆਇਆ ਸੀ, ਮਤਲਬ ਪਹਿਲੀ ਵਾਰ ਉਹਦਾ ਇਜਾਦ ਹੋਇਆ ਸੀ। ਔਰ ਉਸ ਤੋਂ ਥੋੜ੍ਹੇ ਕੁ ਸਾਲ ਪਹਿਲਾਂ ਮਿਕੀ ਮਾਊਸ, ਉਹਨਾਂ ਤੋਂ ਥੋੜ੍ਹੇ ਵੱਡੇ ਨੇ। ਤੁਹਾਡਾ ਫੇਵਰੇਟ ਕਾਰਟੂਨ ਕਰੈਕਟਰ ਕਿਹੜਾ ਉਹ ਵੀ ਦੱਸ ਸਕਦੇ ਹੋ। ਆਓ ਸੁਣਦੇ ਹਾਂ ਇੱਕ ਗਾਣਾ ਕਾਕਾ ਜੀ ਦੀ ਆਵਾਜ਼ ਵਿੱਚ। ਕਾਕਾ ਜੀ

0: ਵਿਸ਼ਵ ਪੱਧਰ ਤੇ ਤੇਲ ਦੀ ਘਾਟ ਸਾਨੂੰ ਸਭ ਨੂੰ ਪ੍ਰਭਾਵਿਤ ਕਰ ਰਹੀ ਹੈ। ਸਰਕਾਰ ਕੋਲ ਇੱਕ ਰਾਸ਼ਟਰੀ ਤੇਲ ਸੁਰੱਖਿਆ ਯੋਜਨਾ ਹੈ ਅਤੇ ਅਸੀਂ ਇਸ ਵੇਲੇ ਦੂਜੇ ਪੱਧਰ ਤੇ ਹਾਂ। ਆਪਣੀ ਕਾਰ ਦੀ ਘੱਟ ਅਤੇ ਵਧੇਰੇ ਕੁਸ਼ਲਤਾ ਨਾਲ ਵਰਤੋਂ ਟਰੱਕ ਡਰਾਈਵਰਾਂ, ਕਿਸਾਨਾਂ ਅਤੇ ਜ਼ਰੂਰੀ ਸੇਵਾਵਾਂ ਲਈ ਤੇਲ ਬਚਾਉਣ ਵਿੱਚ ਮਦਦ ਕਰਦੀ ਹੈ। ਹਰ ਛੋਟੀ ਕੋਸ਼ਿਸ਼ ਮਦਦਗਾਰ ਹੈ। fuelplan.gov.au/punjabi ਤੇ ਜਾਓ। ਆਸਟ੍ਰੇਲੀਆ ਸਰਕਾਰ ਕੈਨਬਰਾ ਵੱਲੋਂ ਜਾਰੀ।
1: SBS South Asian brings you closer to South Asia. News in 10 languages, the SBS Spice podcast, and the hottest tracks on SBS South Asian radio. There is so much to explore. Check it out now on the SBS audio app or website.
2: SBS on demand vich sankde filma ate TV show muft vich stream karan layi upalabdh han. Aaj hi SBS on demand app download karo ja website utte jao. ਮਹਾਨ ਅਧਿਆਪਕ ਹਮੇਸ਼ਾ ਆਪਣੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਦੇ ਨਿਵੇਕਲੇ ਤਰੀਕੇ ਪਾਲਦੇ ਹਨ। ਅਧਿਆਪਕਾਂ ਲਈ ਪਾਠਕ੍ਰਮ ਅਨੁਸਾਰ ਆਨਲਾਈਨ ਸਰੋਤ ਰੱਖੇ ਹੋਏ ਹਨ sbs.com.au/learn ਉੱਤੇ। ਸੰਸਾਰ ਭਰ ਦੀਆਂ ਉਹ ਕਹਾਣੀਆਂ ਜੋ ਤੁਹਾਡੇ ਲਈ ਮਾਇਨੇ ਰੱਖਦੀਆਂ ਹਨ। SBS ਨਿਊਜ਼ ਇਨ ਡੈਪਥ ਪੋਡਕਾਸਟ ਨੂੰ ਆਪਣੀ ਪਸੰਦੀਦਾ ਪੋਡਕਾਸਟ ਐਪ ਉੱਤੇ ਸੁਣੋ। SBS ਤੁਹਾਡੇ ਲਈ ਹਮੇਸ਼ਾ ਹਾਜ਼ਰ ਹੈ। ਅਲੈਕਸਾ, ਗੂਗਲ ਹੋਮ ਜਾਂ ਫਿਰ ਐਪਲ ਸਮਾਰਟ ਸਪੀਕਰ ਜ਼ਰੀਏ SBS ਨਾਲ ਜੁੜੇ ਰਹਿਣਾ ਆਸਾਨ ਹੈ। SBS ਪੰਜਾਬੀ ਤੋਂ ਜਦੋਂ ਮਰਜ਼ੀ ਤਾਜ਼ਾ ਤਰੀਨ ਖ਼ਬਰਾਂ, ਵਿਚਾਰ ਅਤੇ ਕਹਾਣੀਆਂ ਸੁਣੋ। ਸਿਰਫ ਇਹ ਬੋਲੋ, ਪਲੇ SBS ਪੰਜਾਬੀ ਪੋਡਕਾਸਟ। SBS ਆਡੀਓ ਤੁਹਾਡੇ ਸੁਭਾਅ ਨਾਲ ਮੇਲ ਖਾਂਦਾ ਸੰਗੀਤ, ਰੇਡੀਓ ਅਤੇ ਪੋਡਕਾਸਟ। sbs.com.au/punjabi ਨੂੰ ਆਪਣਾ ਆਨਲਾਈਨ ਹੋਮ ਪੇਜ ਬਣਾਓ। ਤਾਜ਼ੀਆਂ ਖ਼ਬਰਾਂ, ਚਲੰਤ ਮਾਮਲਿਆਂ ਅਤੇ ਮਨੋਰੰਜਨ ਲਈ sbs.com.au/punjabi ਨਾਲ ਜੁੜੋ।
3: SBS ਰੇਡੀਓ ਐਪ ਨੂੰ ਅੱਜ ਹੀ ਡਾਊਨਲੋਡ ਕਰੋ ਤੇ ਆਪਣੇ ਪਸੰਦੀਦਾ ਪ੍ਰੋਗਰਾਮਾਂ ਦਾ ਆਨੰਦ ਮਾਣੋ। ਇਸ ਨੂੰ ਐਪ ਸਟੋਰ ਜਾਂ ਗੂਗਲ ਪਲੇ ਤੋਂ ਮੁਫ਼ਤ ਪ੍ਰਾਪਤ ਕਰੋ।
4: ਹਾਂਜੀ, ਬ੍ਰੇਕ ਤੋਂ ਬਾਅਦ ਮੈਂ ਵਾਪਸ ਆਊਂਗਾ। ਮੈਂ ਵਾਪਸ ਆ ਚੁੱਕਾ ਹਾਂ ਜੀ। ਮੇਰਾ ਨਾਮ ਹੈ ਪੁਨੀਤ ਢੀਂਗਰਾ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਰੇਡੀਓ ਪ੍ਰੋਗਰਾਮ। ਕੀ ਹਾਲ ਚਾਲ ਨੇ, ਕਿਵੇਂ ਚੱਲ ਰਹੀ ਹੈ ਜ਼ਿੰਦਗੀ, ਕਿਵੇਂ ਚੱਲ ਰਹੀ ਹੈ ਇਹ ਸ਼ਾਮ। ਨੌਜਵਾਨ

0: ਹੁਣ ਦੀ ਇਹ ਵੀ ਤੁਸੀਂ ਦੱਸ ਸਕਦੇ ਹੋ। ਨਾਲ ਦੀ ਨਾਲ ਮੈਂ ਪੁੱਛਿਆ ਸੀ ਕਿ ਮੈਂ ਵਾਪਸ ਆਊਂਗਾ ਮੂਵੀ ਜੋ ਰਿਲੀਜ਼ ਹੋਣ ਜਾ ਰਹੀ ਹੈ ਉਸ ਮੂਵੀ ਦੇ ਗਾਣੇ ਜਿਨ੍ਹਾਂ ਨੇ ਲਿਖੇ ਨੇ ਉਸਦਾ ਨਾਮ ਕੀ ਹੈ, ਗੀਤਕਾਰ ਜਾਂ ਲਿਰਿਸਿਸ ਜੋ ਵੀ ਕਹਿ ਲਓ। ਸੋ ਸਾਨੂੰ ਜਵਾਬ ਬਹੁਤ ਸਾਰੇ ਆ ਰਹੇ ਨੇ। ਔਰ ਨਾਲ ਦੀ ਨਾਲ ਮੈਂ ਪੁੱਛਿਆ ਸੀ ਤੁਹਾਡਾ ਫੇਵਰੇਟ ਕਾਰਟੂਨ ਕਰੈਕਟਰ ਕਿਹੜਾ ਹੈ, ਔਰ ਇੱਧਰ ਸੁੱਖ ਵਿੰਦਰ ਜੀ ਕਹਿ ਰਹੇ ਨੇ ਟੋਮ ਐਂਡ ਜੈਰੀ, ਔਰ ਉਸ ਤੋਂ ਬਾਅਦ ਮੈਸੇਜ ਆਇਆ ਅੰਮ੍ਰਿਤ ਜੀ ਦਾ ਵੀ, ਇਹ ਵੀ ਕਹਿ ਰਹੇ ਨੇ ਟੋਮ ਐਂਡ ਜੈਰੀ। ਵਾਹ ਜੀ ਕਿਆ ਬਾਤ ਹੈ, ਦੋ ਮੈਸੇਜ ਆਏ ਨੇ ਇਕੱਠੇ ਔਰ ਦੋਨਾਂ ਦੇ ਟੋਮ ਐਂਡ ਜੈਰੀ ਫੇਵਰੇਟ ਨੇ। ਟੋਮ ਫੇਵਰੇਟ ਹੈ ਕਿ ਜੈਰੀ ਫੇਵਰੇਟ ਹੈ, ਉਹਨਾਂ 'ਚੋਂ ਵੀ ਇੱਕ ਜ਼ਰੂਰ ਚੂਜ਼ ਕਰੋ ਔਰ ਦੱਸੋ ਕਿ ਮੈਲੋਡੀ ਇਤਨੀ ਚੋਕਲੇਟੀ ਕਿਉਂ ਹੈ। ਨਹੀਂ ਇਹ ਰਹਿੰਦੇ ਹੋ ਦੱਸਣ ਲਈ, ਫਿਲਹਾਲ ਤੁਹਾਨੂੰ ਅਗਲੀ ਜਾਣਕਾਰੀ ਦੱਸਦੇ ਹਾਂ। ਸੋ ਭਾਰਤੀ ਭਾਈਚਾਰੇ ਦੀਆਂ ਮਹਿਲਾਵਾਂ ਦੇ ਵਿੱਚ ਘਰੇਲੂ ਹਿੰਸਾ ਸੰਬੰਧੀ ਆਪਣੇ ਪਰਿਵਾਰ ਦੇ ਨਾਲ ਗੱਲਬਾਤ ਕਰਨ ਲਈ ਆਤਮ ਵਿਸ਼ਵਾਸ ਦੀ ਬਹੁਤ ਵੱਡੀ ਕਮੀ ਹੈ, ਇਹ ਕਹਿਣਾ ਹੈ ਆਸਟ੍ਰੇਲੀਅਨ ਵਾਸੀ ਹਰਵਿੰਦਰ ਜੈਨ ਦਾ, ਜੋ ਇਸੇ ਪਾਸੇ ਕਾਫੀ ਜ਼ਿਆਦਾ ਸਰਗਰਮ ਨੇ, ਕੰਮ ਕਰ ਰਹੇ ਨੇ। ਉਹਨਾਂ ਦੇ ਨਾਲ ਸਾਡੀ ਟੀਮ ਨੇ ਗੱਲਬਾਤ ਕੀਤੀ ਹੈ। ਆਓ ਚੱਲਦੇ ਹਾਂ ਇਸ ਖਾਸ ਇੰਟਰਵਿਊ ਦੇ ਵੱਲ।
1: ਪਿਆਰੇ ਦੋਸਤੋ, ਤੁਸੀਂ ਜੁੜੇ ਹੋ SBS ਪੰਜਾਬੀ ਦੇ ਨਾਲ ਤੇ ਮੈਲਬਨ ਸਟੂਡੀਓ ਤੋਂ ਮੈਂ ਹਾਂ ਪਤਰਸ ਮਸੀ। ਅੱਜ ਅਸੀਂ ਜਿਹੜੇ ਵਿਸ਼ੇ ਤੇ ਗੱਲ ਕਰਨ ਵਾਸਤੇ ਜਾ ਰਹੇ ਹਾਂ, ਬਹੁਤ ਹੀ ਅਹਿਮ ਮਸਲਾ, ਇਸ ਨੂੰ ਅਸੀਂ ਆਖੀਏ ਤਾਂ ਕੁਝ ਗਲਤ ਨਹੀਂ ਹੋਵੇਗਾ, ਇੱਕ ਪੱਖ ਦਾ ਮਸਲਾ ਔਰ ਇੱਕ ਅਜਿਹਾ ਮਸਲਾ ਜਿਹੜਾ ਕਿ ਪੂਰੀ ਸੁਸਾਇਟੀ ਦੇ ਵਾਸਤੇ, ਪੂਰੇ ਸਮਾਜ ਦੇ ਵਾਸਤੇ ਇੱਕ ਚਿੰਤਾ ਦਾ ਵਿਸ਼ਾ ਵੀ ਹੈ। ਗੱਲ ਕਰਾਂਗੇ ਜੀ ਘਰੇਲੂ ਹਿੰਸਾ ਦੀ ਔਰ ਸੈਕਸੁਅਲ ਵਾਇਲੈਂਸ ਦੀ। ਔਰ ਸਾਡੇ ਨਾਲ ਇਸ ਵਕਤ ਫੋਨ ਲਾਈਨ 'ਤੇ ਬੈਲਾਰਾਟ ਤੋਂ ਹਰਵਿੰਦਰ ਕੌਰ ਜੀ ਜੁੜ ਗਏ ਨੇ, ਜਿਨ੍ਹਾਂ ਨੇ ਇਸੇ ਖੇਤਰ ਦੇ ਵਿੱਚ ਜਿਹੜੇ ਕੰਮ ਵੀ ਕਰ ਰਹੇ ਨੇ, ਵਿਮੈਨ ਇੰਪਾਵਰਮੈਂਟ ਦੇ ਉੱਪਰ ਕੰਮ ਕਰ ਰਹੇ ਨੇ। ਨਾਲ ਦੀ ਨਾਲ ਇਹਨਾਂ ਦੇ ਵੱਲੋਂ 2024 ਦੇ ਵਿੱਚ ਇੱਕ ਕਿਤਾਬ ਵੀ ਰਿਲੀਜ਼ ਕੀਤੀ ਗਈ ਸੀ, ਜਿਸ ਦਾ ਨਾਂ ਸੀ ਵਾਈਫਡ ਇਨ ਇੰਡੀਆ। ਸਾਰੀਆਂ ਗੱਲਾਂ ਬਾਤਾਂ ਕਰਾਂਗੇ, ਸਭ ਤੋਂ ਪਹਿਲਾਂ ਹਰਵਿੰਦਰ ਹੋਣਾ ਦਾ ਸਵਾਗਤ ਕਰਦੇ। ਹਰਵਿੰਦਰ ਜੀ, ਬਹੁਤ ਬਹੁਤ ਸਵਾਗਤ SBS ਪੰਜਾਬੀ ਦੇ ਵਿਹੜੇ 'ਚ।
2: ਬਹੁਤ ਬਹੁਤ ਧੰਨਵਾਦ ਤੁਹਾਡਾ ਪਤਰਸ ਜੀ, ਐਂਡ ਮੈਂ ਵੈਲਕਮ ਕਰਦੀ ਹੈਗੀ ਹਾਂ ਤੁਹਾਡੇ ਸਾਰੀ ਆਡੀਅੰਸ, ਸਾਰੇ ਸਰੋਤਿਆਂ ਦਾ SBS ਪੰਜਾਬੀ ਦੇ ਵਿੱਚ।
1: ਜੀ ਹਰਵਿੰਦਰ ਜੀ, ਇਸ ਤੋਂ ਪਹਿਲਾਂ ਕਿ ਆਪਾਂ ਇਹ ਜਿਹੜਾ ਮਸਲਾ, ਜਿਵੇਂ ਆਪਾਂ ਸ਼ੁਰੂ ਦੇ ਵਿੱਚ ਵੀ ਗੱਲ ਕੀਤੀ ਹੈ ਕਿ ਬੜਾ ਗੰਭੀਰ ਹੈ, ਬੜਾ ਵਾਸਟ ਵੀ ਹੈਗਾ, ਬੜਾ ਵਿਸ਼ਾਲ ਹੈ, ਆਪਾਂ ਤੁਹਾਡੀ ਕਿਤਾਬ ਤੋਂ ਸ਼ੁਰੂ ਕਰਦੇ ਹਾਂ। ਤੁਹਾਡੀ ਕਿਤਾਬ ਦੇ ਵਿੱਚ ਵੀ ਇਹੀ ਚੀਜ਼ਾਂ ਨੇ ਜਾਂ ਕੀ ਕੁਛ ਹੈਗਾ ਕਿਤਾਬ ਲਿਖਣ ਦੀ, ਕੀ ਤੁਹਾਡੀ ਪ੍ਰੇਰਣਾ ਸੀਗੀ ਜਾਂ ਕੀ ਮਕਸਦ ਕੀ ਸੀਗਾ ਤੁਹਾਡਾ?
2: ਜੀ ਮੈਂ ਆਪਣੀ ਕਿਤਾਬ ਇਸ ਲਈ ਲਿਖੀ ਆ ਕਿ ਬੇਸਿਕਲੀ ਮੈਂ ਆਪਣੀ ਲਾਈਫ ਦੇ ਵਿੱਚ ਬੜੇ ਉਤਾਰ ਚੜਾਓ ਚੋਂ ਨਿਕਲੀ ਹਾਂ, ਕਿਉਂਕਿ ਮੈਂ ਬੋਰਨ ਐਂਡ ਬਰੋਟ ਅਪ ਹੋਈ ਆਰਮੀ ਇਨਵਾਇਰਮੈਂਟ ਦੇ ਵਿੱਚ, ਜਿੱਥੇ ਕਿ ਮੁੰਡੇ ਤੇ ਕੁੜੀ ਨੂੰ ਇਕੁਅਲ ਸਮਝਿਆ ਜਾਂਦਾ ਸੀਗਾ, ਤੇ ਆਸੇ ਪਾਸੇ ਕਦੇ ਵੀ ਨਹੀਂ ਸੀ ਦੇਖਿਆ ਵੀ ਕਿਸੇ ਨਾਲ ਕੋਈ ਭੇਦਭਾਵ ਹੋ ਰਿਹਾ। ਲੇਕਿਨ ਮੈਂ ਆਪਣੇ ਘਰ 'ਚ ਜ਼ਰੂਰ ਦੇਖਦੀ ਸੀ ਕਿ ਮੇਰੇ ਪਾਪਾ ਬੜੇ ਡੋਮੀਨੇਟਿੰਗ ਸੀਗੇ, ਪਰ ਉਦੋਂ ਅਸੀਂ ਇਹ ਸੋਚ ਲੈਂਦੇ ਸੀ ਜਦੋਂ ਬੱਚੇ ਸੀ ਨਾ ਕਿ ਪਾਪਾ ਆਰਮੀ 'ਚ ਨੇ, ਆਰਮੀ 'ਚ ਡਿਸਿਪਲਿਨ ਜ਼ਿਆਦਾ ਹੁੰਦਾ ਤੇ ਇਸ ਲਈ ਪਾਪਾ ਇਜ਼ ਆਲਵੇਜ਼ ਆਫਟਰ ਡਿਸਿਪਲਿਨ। ਪਰ ਜਦੋਂ ਮੇਰਾ ਵਿਆਹ ਹੋਇਆ ਤੇ ਮੇਰੇ ਹਸਬੈਂਡ ਵੀ ਡੋਮੀਨੇਟਿੰਗ ਸੀ, ਤੇ ਉਹਦੇ ਉੱਤੋਂ ਮੈਨੂੰ ਪਤਾ ਲੱਗਿਆ ਕਿ ਔਰਤਾਂ ਦੀ ਜਿਹੜੀ ਹੈਗੀ ਆ ਦਸ਼ਾ ਤਾਂ ਚੇਂਜ ਹੋਈ ਨਹੀਂ ਪੜ੍ਹਾਈ ਕਰਕੇ। ਜਿਵੇਂ ਮੇਰੀ ਮੰਮੀ ਕਹਿੰਦੇ ਸੀ ਤੂੰ ਪੜ੍ਹ ਜਾ, ਤੂੰ ਜੋਬ ਕਰੇਂਗੀ, ਤੈਨੂੰ ਜ਼ਿਆਦਾ ਰਿਸਪੈਕਟ ਮਿਲੂਗੀ, ਤੇਰੇ ਜਿਹੜੇ ਆਪਣੇ ਹੁੰਦੇ ਆ ਡਿਸੀਜਨਸ ਦੇ ਵਿੱਚ ਯੂ ਨੋ ਤੇਰੀ ਇਕੁਅਲ ਹੋਊਗੀ ਸੇ, ਪਰ ਇਸ ਤਰ੍ਹਾਂ ਮੈਨੂੰ ਕੁਛ ਵੀ ਫੀਲ ਨਹੀਂ ਹੋਇਆ। ਸਾਰੇ ਡਿਸੀਜਨਸ ਜਿਹੜੇ ਸੀਗੇ ਮੇਰੇ ਹਸਬੈਂਡ ਤੇ ਉਹਨਾਂ ਦੀ ਫੈਮਿਲੀ ਲੈਂਦੀ ਸੀਗੀ, ਐਂਡ ਆਈ ਫੈਲਟ ਐਕਚੁਅਲੀ ਟ੍ਰੈਪਡ ਕਿ ਮੈਂ ਸ਼ਾਇਦ ਟ੍ਰੈਪ ਹੋ ਗਈ ਆ ਇੱਕ ਵਿਆਹ ਦੇ ਵਿੱਚ। ਐਂਡ ਫਿਰ ਉੱਥੋਂ ਮੇਰੀ ਜਿਹੜੀ ਜਰਨੀ ਆ ਉਹ ਸ਼ੁਰੂ ਹੋਈ ਕਿ ਕੁੜੀਆਂ ਨੂੰ ਕਿਉਂ ਟ੍ਰੈਪ ਫੀਲ ਹੁੰਦਾ ਜਾਂ ਉਹ ਕਿਉਂ ਟ੍ਰੈਪ ਫੀਲ ਕਰਦੀਆਂ ਨੇ ਆਫਟਰ ਦੇ ਗੈਟ ਮੈਰਿਡ। ਐਂਡ ਮੇਰਾ ਸਭ ਤੋਂ ਪਹਿਲਾਂ ਇਹੀ ਕੁਐਸਚਨ ਸੀਗਾ ਵੀ ਜਿਹੜੀ ਕੁੜੀ ਆ ਉਹਨੂੰ ਕਿ ਆਪਣੇ ਆਪ ਨੂੰ ਹਮੇਸ਼ਾ ਸਮਾਲ, ਹਮੇਸ਼ਾ ਛੋਟਾ ਬਣਾ ਕੇ ਰੱਖਣਾ ਪੈਂਦਾ, ਯੂ ਨੋ ਮਿਨੀਮਾਈਜ਼ ਹਰ ਐਜੂਕੇਸ਼ਨ ਲੈਵਲ, ਕਿਸੇ ਚੀਜ਼ 'ਚ ਬੋਲੋ ਨਾ, ਕਿਸੇ ਚੀਜ਼ 'ਚ ਆਪਣਾ ਖਿਆਲ ਨਾ ਦੱਸੋ, ਆਪਣਾ ਮਤ ਨਾ ਪੇਸ਼ ਕਰੋ, ਤੇ ਇਸੇ ਤਰ੍ਹਾਂ ਪੂਰੀ ਜ਼ਿੰਦਗੀ ਨਿਕਲਣੀ ਆ। ਐਂਡ ਆਈ ਫੈਲਟ ਰੀਅਲੀ ਟ੍ਰੋਮਾਟਾਈਜ਼ਡ ਆਫਟਰ ਆਈ ਗੋਟ ਮੈਰਿਡ ਜਸਟ ਬਿਕੋਜ਼ ਆਈ ਕੁੱਡ ਨੋਟ ਪਾਰਟੀਸੀਪੇਟ ਇਨ ਡਿਸੀਜ਼ਨ ਮੇਕਿੰਗ।
1: ਜੀ ਤੇ ਫਿਰ ਇਸ ਤੋਂ ਬਾਅਦ ਫਿਰ ਤੁਹਾਡੀ ਜਿਹੜੀ ਕਿਤਾਬ ਤੁਸੀਂ ਜਿਹੜੀ ਲਿਖੀ ਹੈ, ਫਿਰ ਕਿਤਾਬ ਦੇ ਵਿੱਚ ਵੀ ਇਹ ਚੀਜ਼ਾਂ ਜਾਂ ਇਹਨਾਂ ਚੀਜ਼ਾਂ ਤੋਂ ਉਭਰਨ ਦੇ ਉਪਾਅ ਵੀ ਹੈਗੇ ਨੇ, ਕੀ ਕੁਝ ਹੈਗਾ ਜੀ?
2: ਹਾਂਜੀ ਐਬਸੋਲੂਟਲੀ, ਜਦੋਂ ਮੈਂ ਆਪਣੀ ਪ੍ਰੋਬਲਮ ਸੋਲਵ ਕਰ ਲਈ ਫਿਰ ਮੈਂ ਸੋਚਿਆ ਕਿ ਮੈਨੂੰ ਸ਼ੇਅਰ ਕਰਨਾ ਚਾਹੀਦਾ ਕਿ ਜਿਹੜੀ ਪੇਟਰੀਆਰਕੀ ਆ, ਪਿਤਰਸੱਤਾ ਜਾਂ ਫਿਰ ਕੋਈ ਕਿਸੇ ਵੀ ਤਰ੍ਹਾਂ ਦੀ ਜਿਹੜੀ ਪਾਵਰ ਡਾਇਨਾਮਿਕਸ ਹੈਗੀ ਆ ਉਹਨੂੰ ਕਿਸ ਤਰ੍ਹਾਂ ਨੈਵੀਗੇਟ ਕੀਤਾ ਜਾ ਸਕਦਾ। ਬਿਕੋਜ਼ ਹੁਣ ਇਹ ਆ ਕਿ ਆਪਾਂ ਕਿਸੇ ਨੂੰ ਤਾਂ ਸਮਝਾ ਨਹੀਂ ਸਕਦੇ ਹੈਗੇ ਕਿ ਤੁਸੀਂ ਮੈਨੂੰ ਬੈਟਰ ਟ੍ਰੀਟ ਕਰੋ, ਬਟ ਆਈ ਕੈਨ ਡੈਫੀਨੇਟਲੀ ਅਪਲਾਈ ਸਟ੍ਰੈਟਜੀਜ਼ ਐਂਡ ਆਈਡੀਆਜ਼ ਦੈਟ ਆਈ ਕੈਨ ਗੈਟ ਵਟ ਆਈ ਵਾਂਟ, ਐਂਡ ਇਨ ਐਡੀਸ਼ਨ ਟੂ ਗੈਟਿੰਗ ਵਟ ਆਈ ਵਾਂਟ, ਆਈ ਵਾਂਟ ਟੂ ਇਨਸ਼ੋਰ, ਕਿਉਂਕਿ ਉਹ ਵੀ ਮੇਰੀ ਫੈਮਿਲੀ ਨੇ, ਦੈਟ ਆਈ ਕੈਨ ਇਨਸ਼ੋਰ ਵਿਨ ਵਿਨ ਆਊਟਕਮ ਫੋਰ ਆਲ ਆਫ ਅਸ।
1: ਜੀ
2: ਐਂਡ ਜਦੋਂ ਆਪਾਂ ਵਿਨ ਵਿਨ ਆਊਟਕਮ ਇਨਸ਼ੋਰ ਕਰਦੇ ਹਾਂ ਬਿਕੋਜ਼ ਆਪਣੀ ਇੰਟੈਂਸ਼ਨ ਵਧੀਆ, ਫਿਰ ਸਾਰੇ ਆਪਣੇ ਵੀ ਹੋ ਜਾਂਦੇ ਨੇ, ਸੋ ਵੀ ਕੈਨ ਹੈਵ ਅ ਬੈਟਰ ਮੈਰਿਡ ਲਾਈਫ। ਐਂਡ ਓਬਵੀਅਸਲੀ ਮੈਂ ਵੀ ਇਹ ਸੋਚਿਆ ਸੀਗਾ ਕਿ ਮੈਂ ਡਿਵੋਰਸ ਕਰ ਲੈਂਦੀ ਐਂਡ ਐਵਰੀਥਿੰਗ, ਉਹ ਜਿਹੜਾ ਹੈਗਾ ਉਹ ਵੀ ਇੱਕ ਰਸਤਾ, ਠੀਕ ਹੈ, ਵਿਮੈਨ ਇੰਪਾਵਰਮੈਂਟ ਦਾ, ਐਂਡ ਦੈਟ ਇਜ਼ ਟੋਟਲੀ ਡਿਫਰੈਂਟ। ਉਹਦੇ ਵਿੱਚ ਕੀ ਆ ਕਿ ਤੁਹਾਡੇ ਨਾਲ ਜਿਹੜੇ ਅੱਤਿਆਚਾਰ ਦੇ ਤਰੀਕੇ ਨੇ ਉਹ ਜਾਣ ਕੇ ਜਿਹੜੇ ਕੀਤੇ ਜਾਂਦੇ ਨੇ, ਉਹ ਇਨ ਆਰਡਰ ਟੂ ਹਰਾਸ ਯੂ, ਉਹ ਹੋਰ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਨੇ। ਪਰ ਜਦੋਂ ਆਪਾਂ ਗੱਲ ਕਰਦੇ ਹਾਂ ਪੇਟਰੀਆਰਕੀ ਦੀ, ਬਿਕੋਜ਼ ਇਹ ਆਪਣਾ ਇੱਕ ਅਨਕੋਨਸ਼ੀਅਸ ਵੇ ਆਫ ਲਿਵਿੰਗ ਆ, ਤੇ ਜਦੋਂ ਆਪਾਂ, ਜਿਵੇਂ ਮੈਂ ਆਪਣੇ ਹਸਬੈਂਡ ਨਾਲ ਕੀ ਕੀਤਾ, ਮੈਂ ਉਹਨਾਂ ਨੂੰ ਜਾਗਰੂਕ ਕੀਤਾ ਕਿ ਤੁਸੀਂ ਅਣਜਾਣੇ ਦੇ ਵਿੱਚ ਮੇਰੇ ਨਾਲ ਭੇਦਭਾਵ ਕਰ ਰਹੇ ਹੋ
1: ਜੀ,
2: ਤੇ ਮੇਰੇ ਫੰਡਾਮੈਂਟਲ ਰਾਈਟਸ ਤੁਸੀਂ ਵਾਇਲੇਟ ਕਰ ਰਹੇ ਹੋ, ਅਣਜਾਣੇ ਚ ਕਰ ਰਹੇ ਹੋ। ਜੇ ਤੁਸੀਂ ਮੇਰੇ ਫੰਡਾਮੈਂਟਲ ਰਾਈਟਸ ਵਾਇਲੇਟ ਕਰਨਾ ਕੰਟੀਨਿਊ ਕਰੋਗੇ, ਹੁਣ ਜਦੋਂ ਮੈਂ ਤੁਹਾਨੂੰ ਦੱਸਦਾ ਜਾਣ ਬੁੱਝ ਕੇ, ਦੈਨ ਮੈਂ ਤੁਹਾਡੇ ਨਾਲ ਨਹੀਂ ਰਹਿਣਾ। ਐਂਡ ਇਹ ਦੱਸਣਾ ਇੰਨਾ ਆਸਾਨ ਨਹੀਂ ਸੀਗਾ, ਇਹਦੇ ਬਾਰੇ ਗੱਲਾਂ ਬਾਤਾਂ ਕਾਫੀ ਕੀਤੀਆਂ, ਮੈਂ ਕੋਸ਼ਿਸ਼ ਕੀਤੀ ਵੀ ਆਪਾਂ ਕਾਉਂਸਲਿੰਗ ਤੇ ਜਾਈਏ, ਉਹਨਾਂ ਨੇ ਮਨਾ ਕਰਤਾ, ਫਿਰ ਅਸੀਂ ਸੈਪਰੇਟ ਵੀ ਰਹੇ ਕਾਫੀ ਦੇਰ, ਤੇ ਜਦੋਂ ਅਸੀਂ ਸੈਪਰੇਟ ਰਹੇ ਫਿਰ ਅਸੀਂ ਕਾਉਂਸਲਿੰਗ ਤੇ ਜਾਣਾ ਸ਼ੁਰੂ ਕੀਤਾ, ਤੇ ਉਸ ਤੋਂ ਬਾਅਦ ਚ ਅਸੀਂ ਇਕੱਠੇ ਹੋਏ। ਤਾਂ ਇਹ ਸਾਰੀ ਜਿਹੜੀ ਜਰਨੀ ਆ ਇਹ ਮੈਂ ਆਪਣੀ ਬੁੱਕ ਦੇ ਵਿੱਚ ਪਾਈ ਆ, ਐਂਡ ਮੈਂ ਬੁੱਕ ਦੇ ਵਿੱਚ ਇੱਕ ਫਰੇਮਵਰਕ ਵੀ ਡਿਸਕਸ ਕੀਤਾ ਵੀ ਕਿਸ ਤਰ੍ਹਾਂ ਆਪਾਂ ਪਾਵਰ ਨੂੰ ਨੈਵੀਗੇਟ ਕਰ ਸਕਦੇ ਹਾਂ, ਬਿਕੋਜ਼ ਜਦੋਂ ਕੋਈ ਵੀ ਪ੍ਰਿਵਿਲੇਜ ਹੁੰਦਾ ਨਾ, ਉਹ ਤੁਹਾਡੀ ਗੱਲ ਇੰਨੀ ਛੇਤੀ ਨਹੀਂ ਸੁਣਦਾ
1: ਜੀ। ਜਿਵੇਂ ਤੁਸੀਂ ਵੀ ਹਰਵਿੰਦਰ ਜੀ, ਜਿਵੇਂ ਤੁਸੀਂ ਵੀ ਹੁਣੇ ਆਪਣੀ ਗੱਲ ਦੇ ਵਿੱਚ ਆਖਿਆ ਕਿ ਇੰਨਾ ਸੌਖਾ ਨਹੀਂ ਸੀ ਇਹ ਗੱਲ ਕਰਨਾ, ਔਰ ਖਾਸ ਤੌਰ 'ਤੇ ਜਿਹੜਾ ਆਪਣਾ ਕਲਚਰ ਹੈ, ਖਾਸ ਤੌਰ 'ਤੇ ਇੰਡੀਅਨ ਜਾਂ ਜਿਹੜਾ ਸਾਊਥ ਏਸ਼ੀਅਨ ਜਿਹੜਾ ਭਾਈਚਾਰਾ ਆ ਉਹਦੇ ਵਿੱਚ ਹਾਲੇ ਵੀ ਜਿਹੜਾ ਇੱਕ ਹਿਚਕਚਾਟ ਜੀ ਆਪਾਂ ਕਹਿ ਸਕਦੇ ਹਾਂ, ਹੈ ਨਾ, ਲੋਕੀ ਗੱਲ ਖੁੱਲ੍ਹ ਕੇ ਨਹੀਂ ਕਰ ਪਾਉਂਦੇ, ਕੀ ਕਾਰਨ ਉਹ ਤੁਹਾਨੂੰ ਹੁਣ ਤੱਕ ਤੁਹਾਡੀ ਅਬਜ਼ਰਵੇਸ਼ਨ ਕੀ ਇਹਦਾ, ਕੀ ਤੁਸੀਂ ਹੁਣ ਤੱਕ ਇਹਦਾ ਕਾਰਨ ਤੁਹਾਨੂੰ ਨਜ਼ਰ ਆਇਆ?
2: ਇਹਦਾ ਕਾਰਨ ਮੈਨੂੰ ਇਹ ਨਜ਼ਰ ਆਇਆ, ਪਹਿਲੀ ਗੱਲ ਤਾਂ ਆਪਾਂ ਨੂੰ ਗੱਲ ਹੀ ਨਹੀਂ ਕਰਨੀ ਆਉਂਦੀ, ਆਪਣੇ ਕੋਲ ਨਾ ਇਫੈਕਟਿਵ ਕਮਿਊਨੀਕੇਸ਼ਨ ਦੇ ਤਰੀਕੇ ਨਹੀਂ ਗੇ, ਬਿਕੋਜ਼ ਜਦੋਂ ਆਪਾਂ ਵੱਡੇ ਹੁੰਦੇ ਆ ਨਾ, ਵੀ ਆਰ ਟੋਲਡ ਟੂ ਬੀ ਓਬੀਡੀਐਂਟ, ਤੇ ਆਪਾਂ ਨੂੰ ਸਾਇਲੈਂਟ ਰਹਿਣ ਨੂੰ ਕਿਹਾ ਜਾਂਦਾ, ਤੇ ਜਦੋਂ ਆਪਾਂ ਕੋਨਫੀਡੈਂਸ ਪ੍ਰੈਕਟਿਸ ਹੀ ਨਹੀਂ ਕਰਾਂਗੇ ਫਰੋਮ ਯੂ ਨੋ ਫਰੋਮ ਚਾਈਲਡਹੁੱਡ, ਤਾਂ ਫਿਰ ਜਦੋਂ ਆਪਣੇ ਤੇ ਸਮੱਸਿਆ ਆਊਗੀ ਉਦੋਂ ਆਪਾਂ ਕਿਵੇਂ ਕੋਨਫੀਡੈਂਸ ਦਿਖਾਵਾਂਗੇ?
1: ਜੀ,
2: ਤਾਂ ਸਭ ਤੋਂ ਪਹਿਲਾਂ ਤਾਂ ਆਪਣੇ ਅੰਦਰ ਕੋਨਫੀਡੈਂਸ ਲੈ ਕੇ ਆਉਣਾ ਪੈਂਦਾ, ਉਹਦੇ ਲਈ ਵਿਮੈਨ ਨੂੰ ਸਪੋਰਟ ਚਾਹੀਦੀ ਹੁੰਦੀ ਆ ਕਿ ਹਾਂ ਸਿਸਟਮ ਤੁਹਾਡੇ ਨਾਲ ਖੜਾ, ਐਂਡ ਦੈਟ ਇਜ਼ ਵਟ ਵੀ ਡੂ ਇਨ ਆਸਟ੍ਰੇਲੀਆ, ਕਿ ਤੁਸੀਂ ਬਾਹਰ ਨਿਕਲ ਕੇ ਆਓ, ਤੁਸੀਂ ਉੱਭਰ ਕੇ ਆਓ, ਟਾਕ ਅਬਾਊਟ ਯੋਰ ਰਾਈਟਸ, ਡੋਂਟ ਜਸਟ ਬੀਅਰ ਅਬਿਊਸ, ਬਿਕੋਜ਼ ਜੇ ਤੁਸੀਂ ਦੱਸੋਗੇ ਨਹੀਂ ਤਾਂ ਅਗਲੀ ਨੂੰ ਪਤਾ ਕਿਵੇਂ ਲੱਗੂਗਾ? ਪਹਿਲਾਂ ਦੱਸਣ ਤੋਂ ਸ਼ੁਰੂ ਕਰੋ, ਫਿਰ ਜੇ ਉਹ ਦੱਸਣ ਤੇ ਨਹੀਂ ਸਮਝ ਰਿਹਾ, ਜਾਣ ਬੁੱਝ ਕੇ ਤੁਹਾਡੇ ਨਾਲ ਅਬਿਊਸ ਹੋ ਰਿਹਾ, ਤੇ ਫਿਰ ਆਪਾਂ ਨੈਕਸਟ ਸਟੈਪਸ ਲਵਾਂਗੇ, ਤੇ ਉਹਦੇ ਲਈ ਸਰਵਿਸਿਜ਼ ਹੈਗੀਆਂ ਨੇ ਆਸਟ੍ਰੇਲੀਆ ਦੇ ਵਿੱਚ
1: ਜੀ।
0: ਸੋ ਬਿਲਕੁਲ ਜੀ, ਇਹ ਗੱਲਬਾਤ ਇੱਦਾਂ ਹੀ ਜਾਰੀ ਰਹੇਗੀ ਅਗਲੇ ਹਿੱਸੇ ਦੇ ਵਿੱਚ ਵੀ। ਇੱਧਰ ਬਹੁਤ ਸਾਰੇ ਸੁਨੇਹੇ ਆ ਚੁੱਕੇ ਹੈ ਸਾਨੂੰ। ਮਨਪ੍ਰੀਤ ਜੀ ਕਹਿ ਰਹੇ ਨੇ ਕਿ ਇਹਨਾਂ ਦੇ ਫੇਵਰੇਟ ਕਾਰਟੂਨ ਸੀ ਡਕਟੇਲਸ ਅਤੇ ਮੋਟੂ ਪਤਲੂ। ਓਕੇ ਜੀ, ਕਰੈਕਟਰ ਕਿਹੜਾ ਫੇਵਰੇਟ ਸੀ ਮੈਂ ਇਹ ਪੁੱਛ ਰਿਹਾ ਸੀ, ਉਹ ਵੀ ਤੁਸੀਂ ਜ਼ਰੂਰ ਜ਼ਰੂਰ ਦੱਸਿਓ। ਇੱਧਰ ਗਗਨ ਜੀ ਕਹਿ ਰਹੇ ਨੇ ਕਿ ਹਾਲ ਚਾਲ ਨੇ ਪੁਨੀਤ ਭਾਅ ਜੀ, ਹੁਣੇ ਟਿਊਨ ਕੀਤਾ ਹੈ, ਕੰਮ ਦੇ ਉੱਤੇ ਅਸੀਂ ਸਟਕ ਸੀ, ਔਰ ਵੀਕਐਂਡ ਕਹਿ ਰਹੇ ਨੇ ਬਹੁਤ ਵਧੀਆ ਰਿਹਾ, ਸਿਡਨੀ ਅਸੀਂ ਗਏ ਸੀ ਮੈਲਬਨ ਤੋਂ ਇੰਜੋਏ ਕਰਨ, ਔਰ ਵਿਵਿਡ ਦੇਖਿਆ ਜੋ ਉੱਥੇ ਫੈਸਟੀਵਲ ਚੱਲਦਾ ਹੁੰਦਾ ਹੈ। ਬਹੁਤ ਬਹੁਤ ਸ਼ੁਕਰੀਆ ਗਗਨ ਜੀ। ਇੱਧਰ ਮੈਸੇਜ ਆਇਆ ਜੀ ਸੁਖਵਿੰਦਰ ਜੀ ਦਾ, ਕਹਿ ਰਹੇ ਨੇ ਟੋਮ ਐਂਡ ਜੈਰੀ ਦੇ ਵਿੱਚੋਂ ਮੇਰਾ ਫੇਵਰਟ ਸੀ ਜੈਰੀ। ਅੰਮ੍ਰਿਤ ਜੀ ਦਾ ਵੀ ਸੇਮ ਆ ਗਿਆ ਜੀ, ਇੱਕ ਚੱਲ ਕੀ ਰਿਹਾ ਹੈ, ਗੱਲ ਕੀ ਹੈ ਵੀ ਕਹਿ ਰਹੇ ਨੇ ਕਿ ਮੇਰਾ ਫੇਵਰਟ ਸੀ ਜੈਰੀ। ਓਕੇ, ਟੋਮ ਨੂੰ ਕਿਉਂ ਨਹੀਂ ਪਸੰਦ ਕਰਦੇ, ਕਿਉਂ ਨਹੀਂ? ਬਹੁਤ ਬਹੁਤ ਸ਼ੁਕਰੀਆ ਗਗਨ ਜੀ ਜਵਾਬ ਭੇਜਣ ਦੇ ਲਈ। ਇੱਧਰ ਸਿਮਰਨ ਜੀ ਕਹਿ ਰਹੇ ਨੇ ਮੇਰਾ ਪਸੰਦੀਦਾ ਕਾਰਟੂਨ ਕਰੈਕਟਰ ਸੀ ਟੇਲ ਸਪਿਨ ਦਾ ਬਲੂ। ਉਹ ਹਾਂ ਬਿਲਕੁਲ ਜੀ, ਜੋ ਜਹਾਜ਼ ਉਡਾਉਂਦਾ ਹੁੰਦਾ ਸੀ ਉਹ ਕਹਿ ਰਹੇ ਨੇ ਇਹ ਮੇਰਾ ਫੇਵਰਟ ਸੀ ਕਿਉਂਕਿ ਇਹ ਬੜਾ ਕਿਊਟ ਜਿਹਾ ਭੋਲੂ ਜਿਹਾ ਭਾਲੂ ਸੀ, ਅਤੇ ਮੈਨੂੰ ਪਰਸਨਲੀ ਭਾਲੂ ਬਹੁਤ ਪਸੰਦ ਨੇ, ਅਤੇ ਨਾਲ ਦੀ ਨਾਲ ਗੂਫੀ ਵੀ ਬਹੁਤ ਪਸੰਦ ਸੀ। ਓਕੇ, ਇਹ ਕੀ ਚੱਕਰ ਹੈ ਕਿ ਤੁਹਾਨੂੰ ਬਹੁਤ ਸਾਰੇ ਟੈਡੀ ਬੀਅਰ ਗਿਫਟ ਮਿਲਦੇ ਨੇ, ਜਾਂ ਤੁਸੀਂ ਕਿਸੇ ਵੈਸੇ ਭਾਲੂ ਨੂੰ ਟੱਕਰੇ ਹੋ ਕਿਸੇ ਜ਼ਿੰਦਗੀ ਵਿੱਚ, ਉਹ ਵੀ ਤੁਸੀਂ ਦੱਸ ਸਕਦੇ ਹੋ। ਫਿਲਹਾਲ ਚੱਲਦੇ ਹਾਂ ਅਗਲੇ ਗਾਣੇ ਦੇ ਵੱਲ।

0: ਵਿਸ਼ਵ ਪੱਧਰ ਤੇ ਤੇਲ ਦੀ ਘਾਟ ਸਾਨੂੰ ਸਭ ਨੂੰ ਪ੍ਰਭਾਵਿਤ ਕਰਦੀ ਹੈ। ਟਾਇਰਾਂ ਵਿੱਚ ਸਹੀ ਹਵਾ ਰੱਖਣਾ, ਹਲਕਾ ਭਾਰ ਲੱਦਣਾ ਅਤੇ ਕਈ ਕੰਮ ਇਕੱਠੇ ਕਰਕੇ ਕਰਨ ਜਾਣਾ ਵਰਗੇ ਕਦਮ ਸਾਡੀ ਤੇਲ ਦੀ ਸਪਲਾਈ ਨੂੰ ਵੱਧ ਸਮੇਂ ਤੱਕ ਕਿਸਾਨਾਂ ਅਤੇ ਜ਼ਰੂਰੀ ਸੇਵਾਵਾਂ ਲਈ ਚਲਾਉਣ ਵਿੱਚ ਮਦਦ ਕਰਦੇ ਹਨ। ਹਰ ਛੋਟੀ ਕੋਸ਼ਿਸ਼ ਮਦਦਗਾਰ ਹੈ। ਤੇਲ ਬਚਾਉਣ ਦੇ ਹੋਰ ਸੁਝਾਅ fuelplan.gov.au/punjabi ਤੇ ਜਾ ਕੇ ਵੇਖੋ। ਆਸਟ੍ਰੇਲੀਆ ਸਰਕਾਰ ਕੈਨਬਰਾ ਵੱਲੋਂ ਜਾਰੀ।
1: SBS ਆਡੀਓ ਐਪ ਤੁਹਾਡੇ ਫੋਨ ਉੱਤੇ ਪ੍ਰੋਗਰਾਮਾਂ ਅਤੇ ਪੋਡਕਾਸਟਾਂ ਨੂੰ ਸੁਣਨ ਦਾ ਵਧੀਆ ਤਰੀਕਾ ਹੈ। ਐਪ ਸਟੋਰ ਜਾਂ ਗੂਗਲ ਪਲੇ ਤੋਂ SBS ਆਡੀਓ ਐਪ ਨੂੰ ਮੁਫਤ ਡਾਊਨਲੋਡ ਕਰੋ। ਸੰਸਾਰ ਭਰ ਦੀਆਂ ਉਹ ਕਹਾਣੀਆਂ ਜੋ ਤੁਹਾਡੇ ਲਈ ਮਾਇਨੇ ਰੱਖਦੀਆਂ ਹਨ। SBS ਨਿਊਜ਼ ਇਨ ਡੈਪਥ ਪੋਡਕਾਸਟ ਨੂੰ ਆਪਣੀ ਪਸੰਦੀਦਾ ਪੋਡਕਾਸਟ ਐਪ ਉੱਤੇ ਸੁਣੋ।
2: We have got you covered on SBS South Asian. There are shows like The Bollywood Session every morning and evening, 3 hours every day of just the hits from Bollywood. Need a party playlist? There's Desi Dance Party on Friday and Saturday nights. It's your weekend soundtrack. Enjoy Punjabi music. Don't miss Bhangra hits on weekend afternoons. Find your next favorite SBS South Asian show on the SBS Audio app, website or SBS On Demand.
3: SBS Kickoff.
4: A new music station celebrating football anthems from around the world.
5: It's time for Africa.
3: It's live now
4: on DAB Radio, the SBS Audio app,
3: online and SBS On Demand.
6: SBS Radio app nu aaj hi download karo te apne pasandida programaan da anand maano. Is nu App Store ya Google Play to muft prapt karo.
7: ਵੈਲਕਮ ਬੈਕ ਜੀ। ਸਵਾਗਤ ਇਸ ਕਮਰਸ਼ੀਅਲ ਵਕਫੇ ਤੋਂ ਬਾਅਦ SBS ਦੇ ਲਾਈਵ ਪੰਜਾਬੀ ਰੇਡੀਓ ਪ੍ਰੋਗਰਾਮ ਦੇ ਵਿੱਚ। ਮੈਂ ਹਾਂ ਪੁਨੀਤ ਢੀਂਗਰਾ। ਸੋ ਇੱਧਰ ਸਿਮਰਨ ਜੀ ਨੇ ਭੇਜਿਆ ਸੀ, ਇਹਨਾਂ ਨੂੰ ਗੂਫੀ ਅਤੇ ਟੇਲ ਸਪਿਨ ਵਾਲਾ ਬਲੂ ਕਾਰਟੂਨ ਕਰੈਕਟਰ ਬਹੁਤ ਪਸੰਦ ਹੈ ਔਰ ਕਹਿ ਰਹੇ ਨੇ ਮੈਨੂੰ ਭਾਲੂ ਪਰਸਨਲੀ ਬਹੁਤ ਚੰਗੇ ਲੱਗਦੇ ਨੇ। ਅਮਰਿਤ ਜੀ ਕਹਿ ਰਹੇ ਨੇ ਮੇ ਵੀ ਸਿਮਰਨ ਜੀ ਨੂੰ ਭਾਲੂ ਬਹੁਤ ਪਸੰਦ ਨੇ ਕਿਉਂਕਿ ਉਹ ਵੀ ਇੱਕ ਕਿਊਟ ਭਾਲੂ ਹੋਣਗੇ। ਠੀਕ ਹੈ ਜੀ, ਸ਼ੁਕਰੀਆ ਸ਼ੁਕਰੀਆ ਮੈਸੇਜ ਕਰਨ ਦੇ ਲਈ। ਔਰ ਆਓ ਅੱਗੇ ਵੱਧਦੇ ਹਾਂ। ਸੋ ਪਿਛਲੇ ਹਿੱਸੇ ਦੇ ਵਿੱਚ ਅਸੀਂ ਗੱਲਬਾਤ ਸਾਂਝੀ ਕਰ ਰਹੇ ਸਾਂ ਹਰਵਿੰਦਰ ਜੈਨ ਜੀ ਦੇ ਨਾਲ, ਜੋ ਘਰੇਲੂ ਹਿੰਸਾ ਬਾਰੇ ਜਾਗਰੂਕਤਾ ਫੈਲਾ ਰਹੇ ਨੇ। ਆਓ ਸੁਣਦੇ ਹਾਂ ਉਸੇ ਹੀ ਗੱਲਬਾਤ ਦਾ ਅਗਲਾ ਹਿੱਸਾ।
8: ਆਸਟ੍ਰੇਲੀਆ ਤੁਸੀਂ ਕਿੰਨੇ ਕੁ ਸਾਲਾਂ ਤੋਂ ਇੱਥੇ ਰਹਿ ਰਹੇ ਹੋ ਜੀ? ਆਸਟ੍ਰੇਲੀਆ ਦੇ ਵਿੱਚ
9: 16 years।
8: 16 years ਤੋਂ। ਔਰ ਜਦੋਂ ਤੁਸੀਂ ਇਸ ਫੀਲਡ ਦੇ ਵਿੱਚ ਕੰਮ ਕਰ ਰਹੇ ਹੋ ਤਾਂ ਫਿਰ ਚੈਲੰਜਸ ਵੀ ਬਹੁਤ ਆਉਂਦੇ ਹੋਣਗੇ ਤੁਹਾਨੂੰ।
9: ਹਾਂਜੀ, ਚੈਲੰਜਸ ਆਉਂਦੇ ਨੇ ਬਿਕੋਜ਼ ਬਹੁਤ ਡਿਫਰੈਂਟ ਟਾਈਪ ਦੇ ਕੇਸਿਸ ਹੁੰਦੇ ਨੇ। ਦੇਖੋ, ਹਰ ਮੈਰਿਜ ਸੋਲਵੇਬਲ ਨਹੀਂ ਹੁੰਦੀ, ਹਰ ਮੈਰਿਜ ਬੈਟਰ ਨਹੀਂ ਬਣਾਈ ਜਾ ਸਕਦੀ ਬਿਕੋਜ਼ ਹਰ ਇੱਕ ਦੀਆਂ ਆਪਣੀਆਂ ਹੈਬਿਟਸ ਵੀ ਹੁੰਦੀਆਂ ਨੇ। ਕੁਛ ਲੋਕ ਬਹੁਤ ਜ਼ਿੱਦੀ ਹੁੰਦੇ ਨੇ, ਉਹ ਬਿਲਕੁਲ ਨਹੀਂ ਬਦਲਣਾ ਚਾਹੁੰਦੇ, ਕਿਸੇ ਦੇ ਫੰਡਾਮੈਂਟਲ ਰਾਈਟਸ ਨੂੰ ਵਾਇਲੇਟ ਕਰਨਾ ਆਪਣਾ ਹੱਕ ਸਮਝਦੇ ਨੇ। ਫਿਰ ਬਹੁਤ ਬਹੁਤ ਤਰ੍ਹਾਂ ਦੇ ਕੇਸਿਸ ਹੁੰਦੇ ਨੇ ਐਂਡ ਮੈਨੀਪੁਲੇਸ਼ਨ ਬਹੁਤ ਹੁੰਦੀ ਆ। ਈਵਨ ਐਵੀਡੈਂਸ ਵੀ ਲੋਕ ਇਕੱਠਾ ਕਰ ਲੈਂਦੇ ਆ ਇੱਕ ਦੂਜੇ ਦੇ ਖਿਲਾਫ ਝੂਠਾ, ਤੇ ਬੜੇ ਕੰਪਲਿਕੇਟਿਡ ਕੇਸਿਸ ਨੇ।
8: ਜੀ ਜੀ ਜੀ ਜੀ। ਔਰ ਤੁਹਾਨੂੰ ਲੱਗਦਾ ਕਿ ਜਿਹੜਾ ਜਿਵੇਂ ਹੁਣ ਸਾਡਾ ਭਾਈਚਾਰਾ, ਅਸੀਂ ਇੱਕ ਪ੍ਰਦੇਸ਼ ਦੇ ਵਿੱਚ ਰਹਿੰਦੇ ਹਾਂ, ਜਦੋਂ ਪ੍ਰਵਾਸੀ ਅਸੀਂ ਬਣ ਜਾਂਦੇ ਇੱਥੇ ਆ ਕੇ, ਤਾਂ ਫਿਰ ਜਿਹੜੀਆਂ ਸਾਡੇ ਭਾਈਚਾਰੇ ਦੀਆਂ ਔਰਤਾਂ ਨੇ ਉਹਨਾਂ ਨੂੰ ਹੈਲਪ ਲੈਣਾ ਉਹਨਾਂ ਵਾਸਤੇ ਹੋਰ ਵੀ ਕੰਪਲਿਕੇਟਡ ਹੋ ਜਾਂਦਾ ਜਾਂ?
9: ਹਾਂਜੀ, ਓਬਵੀਅਸ ਸਾਰੀ ਗੱਲ ਕੌਨਫੀਡੈਂਸ ਤੋਂ ਸ਼ੁਰੂ ਹੁੰਦੀ ਆ। ਜੇ ਉਹਨਾਂ ਨੂੰ ਟਰੱਸਟ ਨਹੀਂ ਫੀਲ ਹੋਊਗਾ, ਉਹ ਕੌਨਫੀਡੈਂਟ ਨਹੀਂ ਫੀਲ ਕਰਨਗੀਆਂ। ਲੈਂਗੁਏਜ ਬੈਰੀਅਰਸ ਕਾਫੀ ਆਉਂਦੇ ਨੇ ਆਪਣੀਆਂ ਲੇਡੀਜ਼ ਨੂੰ, ਐਂਡ ਉਹਦੇ ਕਰਕੇ ਹੀ ਜਿਵੇਂ ਮੈਂ ਮਲਟੀਕਲਚਰਲ ਕਾਉਂਸਲ 'ਚ ਕੰਮ ਕਰਦੀ ਹਾਂ, ਤਾਂ ਹਰ ਇੱਕ ਸਬਰਬ ਦੇ ਵਿੱਚ ਜਾਂ ਥੋੜੇ ਗਰੁੱਪ ਆਫ ਸਬਰਬਸ ਦੇ ਵਿੱਚ ਆਪਣੇ ਮਲਟੀਕਲਚਰਲ ਸੈਂਟਰਸ ਨੇ, ਤੇ ਉੱਥੇ ਜਾ ਕੇ ਉਹ ਭੈਣਾਂ ਗੱਲ ਕਰ ਸਕਦੀਆਂ ਨੇ ਕਿ ਮੈਨੂੰ ਪੰਜਾਬੀ ਦੇ ਵਿੱਚ ਗੱਲ ਕਰਨ ਵਾਲਾ ਕੋਈ ਕੇਸ ਆਫਿਸਰ, ਕੋਈ ਕਮਿਊਨਿਟੀ ਇੰਗੇਜਮੈਂਟ ਆਫਿਸਰ ਮੈਨੂੰ ਪ੍ਰੋਵਾਈਡ ਕਰੋ, ਤਾਂ ਕਿ ਮੈਂ ਉਹਨਾਂ ਨਾਲ ਆਪਣੀ ਪੂਰੀ ਗੱਲ ਸਾਂਝੀ।

0: ਕਰ ਸਕਾਂ,
1: ਜੀ
0: ਤੇ
1: ਜੀ
0: ਸੁਵਿਧਾਵਾਂ ਹੁਣ ਵੱਧ ਰਹੀਆਂ ਨੇ ਕਾਫੀ ਜ਼ਿਆਦਾ। ਸਰਕਾਰ ਇਸ ਗੱਲ ਤੇ ਧਿਆਨ ਦੇ ਰਹੀ ਆ ਕਿ ਆਪਾਂ ਮਲਟੀਕਲਚਰਲ ਜਿਹੜੇ ਸੈਟਲਰਸ ਨੇ ਉਹਨਾਂ ਨੂੰ ਆਪਾਂ ਕਿਵੇਂ ਸਪੋਰਟ ਕਰਨਾ।
1: ਜੀ ਇਹ ਜ਼ਰੂਰ ਤੁਸੀਂ ਜਿਵੇਂ ਪਹਿਲਾਂ ਵੀ ਜ਼ਿਕਰ ਕੀਤਾ ਸੀਗਾ ਕਿ ਇੱਥੇ ਸਿਸਟਮ ਹੈਗਾ, ਇੱਥੇ ਪ੍ਰਣਾਲੀਆਂ ਹੈਗੀਆਂ ਨੇ, ਉਹ ਥੋੜ੍ਹਾ ਜਿਹਾ ਜ਼ਰੂਰ ਇਲੈਬੋਰੇਟ ਕਰੋ ਕਿ ਕੀ ਸਿਸਟਮ ਹੈ, ਕਿਵੇਂ ਲੋਕ ਉਹਨਾਂ ਪ੍ਰਣਾਲੀਆਂ ਦਾ ਜਾਂ ਉਸ ਸਿਸਟਮ ਰਾਹੀਂ ਜਾ ਕੇ ਆਪਣੇ ਘਰਾਂ ਨੂੰ ਸੁਧਾਰ ਸਕਦੇ ਆ ਜਾਂ ਇਸ ਸਥਿਤੀ ਤੋਂ ਬਾਹਰ ਆ ਸਕਦੇ ਆ।
0: ਜੀ, ਜੇ ਤਾਂ ਕੋਈ ਕ੍ਰਾਈਸਿਸ ਸਿਚੁਏਸ਼ਨ ਚੋਂ ਜਾ ਰਿਹਾ ਜਿੱਥੇ ਕਿ ਉਹਦੀ ਜਾਨ ਨੂੰ ਖਤਰਾ ਹੈਗਾ ਇਮੀਡੀਏਟਲੀ, ਜਾਂ ਉਹਨੂੰ ਪੈਨਿਕ ਅਟੈਕ ਆ ਰਿਹਾ ਹੈ ਨਾ,
1: ਜੀ
0: ਇਹੋ ਜਿਹੀ ਸਿਚੁਏਸ਼ਨ ਚੋਂ ਜਾ ਰਿਹਾ ਤਾਂ ਓਬਵੀਅਸਲੀ ਦੇ ਹੈਵ ਟੂ ਕਾਲ 000,
1: ਜੀ
0: ਤਾਂ ਫਿਰ ਪੁਲਿਸ ਉਹਨਾਂ ਲਈ ਹੈਲਪ ਅਰੇਂਜ ਕਰੂਗੀ, ਤੇ 1-800 ਰਿਸਪੈਕਟ ਆ ਜੇ ਉਹਨਾਂ ਨੇ ਆਪਣਾ ਇਫ ਦੇ ਵਾਂਟ ਟੂ ਐਕਸਪਲੇਨ ਦੇਅਰ ਕੇਸ ਟੂ ਸਮਵਨ, ਤੇ ਉਹ ਹੌਲੀ ਹੌਲੀ ਪ੍ਰੋਸੀਡ ਕਰਨਾ ਚਾਹੁੰਦੇ ਆ, ਵਾਂਟ ਟੂ ਨੋ ਵਟ ਦੇਅਰ ਆਪਸ਼ਨਸ ਆਰ,
1: ਜੀ
0: ਦੇ ਵਾਂਟ ਇਨਫੋਰਮੇਸ਼ਨ ਫਰਸਟ ਬਿਫੋਰ ਦੇ ਚੂਜ਼ ਕਿ ਆਪਾਂ ਕੀ ਐਕਸ਼ਨ ਲਈਏ ਅਗੇਂਸਟ ਦੇਅਰ ਓਨ ਸਪਾਊਸ,
1: ਜੀ
0: ਤੇ ਸੇਫ ਸਟੈਪਸ ਆ ਜੇ ਉਹਨਾਂ ਨੂੰ ਬਹੁਤ ਜ਼ਿਆਦਾ ਗੰਭੀਰ ਸਿਚੁਏਸ਼ਨ ਚ ਨੇ ਤੇ ਉਹ ਪੁਲਿਸ ਵੀ ਨਹੀਂ ਕਾਲ ਕਰ ਸਕਦੇ, ਇਮੀਡੀਏਟ ਡੇਂਜਰ ਨਹੀਂ ਗਾ, ਪਰ ਦੇ ਵਾਂਟ ਟੂ ਐਕਸਿਟ ਦਾ ਸਿਚੁਏਸ਼ਨ, ਡੇਂਜਰਸ ਸਿਚੁਏਸ਼ਨ, ਫਿਰ ਸੇਫ ਸਟੈਪਸ ਜਿਹੜੀ ਹੈਗੀ ਆ ਉਹ ਕੇਸ ਲੈ ਲੈਂਦੀ ਆ ਉਹਨਾਂ ਦਾ
1: ਜੀ
0: ਆਰਗੇਨਾਈਜੇਸ਼ਨ, ਐਂਡ ਉਹਨਾਂ ਲਈ ਪੂਰਾ ਦਾ ਪੂਰਾ ਪਲਾਨ ਉਹ ਤਿਆਰ ਕਰਦੇ ਹੈਗੇ ਆ ਟੂ ਹੈਲਪ ਦੈਮ ਹਾਊ ਦੇ ਕੈਨ ਬੀ ਐਕਸਟ੍ਰੈਕਟਿਡ ਫਰੋਮ ਦੈਟ ਡੇਂਜਰਸ ਸਿਚੁਏਸ਼ਨ। ਤੇ ਉਸੀ ਤਰ੍ਹਾਂ ਕਾਫੀ ਸਾਰੀਆਂ ਆਰਗੇਨਾਈਜੇਸ਼ਨਸ ਨੇ, ਮੈਨੂੰ ਲੱਗਦਾ ਜੇ ਵੈਸਟਰਨ ਸਬਰਬਸ ਦੀ ਗੱਲ ਕਰੀਏ ਤਾਂ ਆਪਣੇ ਜੈਨ ਵੈਸਟ ਹੈਗੀ ਆ ਜਿਹੜੀ ਕਿ ਮਲਟੀਕਲਚਰਲ ਵਿਮੈਨ ਹੂ ਆਰ ਇਨ ਕ੍ਰਾਈਸਿਸ ਉਹਨਾਂ ਨੂੰ ਸਪੋਰਟ ਕਰਦੀ ਆ।
1: ਜੀ
0: ਤਾਂ ਸਿਸਟਮ ਦੇ ਵਿੱਚ ਸਿਰਫ ਕ੍ਰਾਈਸਿਸ ਸਪੋਰਟ ਨਹੀਂ ਗੀ, ਇੱਥੇ ਮੈਂਟਲ ਹੈਲਥ ਸਪੋਰਟ ਵੀ ਹੈਗੀ ਆ, ਤੁਹਾਨੂੰ ਕੁਛ 10 sessions ਫ੍ਰੀ ਮਿਲਦੇ ਆ, ਫਿਰ ਲੀਗਲ ਏਡ ਹੈਗੀ ਆ
1: ਜੀ
0: ਜੇ ਆਪਣੀਆਂ ਭੈਣਾਂ ਦੇ ਇਨਕਮ ਸੋਰਸਿਸ ਨਹੀਂ ਗੇ ਤਾਂ ਉਹਨਾਂ ਨੂੰ ਵਕੀਲ ਚਾਹੀਦਾ ਜਿਹੜਾ ਕਿ ਉਹਨਾਂ ਦਾ ਪੱਖ ਪ੍ਰੈਜੈਂਟ ਕਰੇ ਇਨ ਦਾ ਕੋਰਟ, IVO ਲੈਣਾ, ਤਾਂ ਉਹਦੇ ਸਾਰੇ ਇਹਨਾਂ ਚੀਜ਼ਾਂ ਦੇ ਆਪਣੇ ਕੋਲ ਫੈਸਿਲਿਟੀਜ਼ ਉਪਲਬਧ ਨੇ। ਹੁਣ ਤਾਂ IVO ਤੁਸੀਂ ਸਿੱਧਾ ਵੈਬਸਾਈਟ ਤੇ ਜਾ ਕੇ ਵੀ ਲੈ ਸਕਦੇ ਹੋ ਗਵਰਨਮੈਂਟ ਦੀ।
1: ਬਟ ਜਿਹੜਾ ਮੌਜੂਦਾ ਅਸੀਂ ਕਹਿ ਲਈਏ ਕਿ ਸਿਨੈਰੀਓ ਕਹਿ ਲਈਏ ਜਾਂ ਮੌਜੂਦਾ ਸਥਿਤੀ ਹੈਗੀ ਆ, ਉਹਦੇ ਵਿੱਚ ਆਪਣੇ ਭਾਈਚਾਰੇ ਦੇ ਵਿੱਚ ਅਵੇਅਰਨੈਸ ਹੈਗੀ ਹੈ ਜਾਂ ਕਿਸ ਤਰ੍ਹਾਂ ਦੇ ਕੇਸਿਸ ਆਉਂਦੇ ਨੇ, ਕੁਛ ਜੇ ਸਾਂਝਾ ਕਰਨਾ ਚਾਹੋ ਕੁਛ ਸਾਡੇ ਨਾਲ।
0: ਦੇਖੋ ਆਪਣੀਆਂ ਜਿਹੜੀਆਂ ਖਾਸ ਕਰਕੇ ਬੇਟੀਆਂ ਨੇ ਪੰਜਾਬ ਤੋਂ, ਉਹ ਈਅਰਸ ਐਂਡ ਈਅਰਸ, ਜਦ ਤੱਕ ਬੱਚੇ ਟੀਨੇਜਰਸ ਨਹੀਂ ਹੋ ਜਾਂਦੇ ਨਾ, ਜਦ ਤੱਕ ਬੱਚੇ ਨਹੀਂ ਕਹਿਣ ਲੱਗ ਜਾਂਦੇ ਮੰਮੀ ਵੀ ਕਾਂਟ ਸੀ ਇਟ, ਵਾਈ ਯੂ ਆਰ ਬੀਅਰਿੰਗ ਇਟ, ਉਦੋਂ ਤੱਕ ਉਹ ਅਬਿਊਜ਼ ਬਰਦਾਸ਼ਤ ਕਰਨਾ ਛੱਡਦੀਆਂ ਨਹੀਂ। ਜਦੋਂ ਉਹਨਾਂ ਨੂੰ ਲੱਗਣ ਲੱਗ ਜਾਂਦਾ ਕਿ ਹਾਏ, ਜਦੋਂ ਬੱਚੇ ਆਪਣੇ ਆਪ ਨੂੰ ਕੁੱਟਣ ਲੱਗ ਜਾਂਦੇ ਆ, ਆਪਣੇ ਆਪ ਨੂੰ ਸੈਲਫ ਹਾਰਮ ਕਰਨ ਲੱਗ ਜਾਂਦੇ ਆ ਪੇਰੈਂਟਸ ਦੀ ਵਾਇਲੈਂਸ ਦੇਖ ਕੇ, ਫਿਰ ਲੇਡੀਜ਼ ਸਟੈਪ ਲੈਂਦੀਆਂ ਨੇ,
1: ਜੀ
0: ਤੇ ਇਹ ਬਹੁਤ ਹੀ ਭਿਆਨਕ ਸਿਚੁਏਸ਼ਨ ਆ। ਦੇਖੋ ਮੈਂ ਸਾਰੀ ਦੀ ਸਾਰੀ ਜਿਹੜੀ ਸਿਚੁਏਸ਼ਨ ਆ ਉਹ ਓਬਵੀਅਸਲੀ ਇੰਟਰਵਿਊ ਚ ਨਹੀਂ ਕਹਿ ਸਕਦੀ, ਬਿਕੋਜ਼ ਸਮ ਰੀਡਰਸ ਮਾਈਟ ਨਾਟ ਬੀ ਇਕੁਇਪਡ ਟੂ
1: ਜੀ
0: ਹੈਂਡਲ ਦੈਟ
1: ਜੀ ਜੀ
0: ਦੈਟ ਕਾਈਂਡ ਆਫ ਸਿਨੈਰੀਓਸ, ਪਰ ਦੈਟਸ ਵਾਟਸ ਹੈਪਨਿੰਗ ਵਿਦ ਆਰ ਵਿਮੈਨ। ਜਦ ਤੱਕ ਬੱਚੇ ਕਹਿਣਾ ਸ਼ੁਰੂ ਨਹੀਂ ਕਰਦੇ ਕਿ ਮੰਮਾ ਯੂ ਸ਼ੁਡ ਸੈਪਰੇਟ, ਇਟਸ ਨਾਟ ਸੇਫ, ਵੀ ਆਰ ਨਾਟ ਸੇਫ ਈਵਨ, ਤੇ ਤਦ ਤੱਕ ਮਦਰ ਸਟੈਪ ਨਹੀਂ ਲੈਂਦੀਆਂ।
1: ਹਰਵਿੰਦਰ ਜੀ, ਜਾਂਦੇ ਜਾਂਦੇ ਕਮਿਊਨਿਟੀ ਨੂੰ ਕੋਈ ਸੁਨੇਹਾ ਜਾਂ ਕੁਛ ਜਾਗਰੂਕ ਕਰਦੀ ਗੱਲ ਕੋਈ ਕਹਿਣਾ ਚਾਹੁੰਦੇ ਹੋਵੋ ਤੁਸੀਂ ਸਮਾਜ ਨੂੰ?
0: ਆਫਕੋਰਸ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਜਿਹੜੀ ਬਦਲਾਵ ਆ ਨਾ, ਚੇਂਜ ਆ, ਉਹ ਆਪਣੇ ਤੋਂ ਸ਼ੁਰੂ ਹੁੰਦੀ ਆ, ਤਾਂ ਇਸੀ ਲਈ ਸਭ ਤੋਂ ਪਹਿਲਾਂ ਸਵਾਧਿਆਏ, ਸਭ ਤੋਂ ਪਹਿਲਾਂ ਆਪਣੇ ਆਪ ਨੂੰ ਜਾਣਨ ਦੀ ਲੋੜ ਹੈਗੀ ਆ ਕਿ ਮੈਂ ਕੀ ਠੀਕ ਆ, ਕੀ ਗਲਤ ਕਰ ਰਿਹਾ ਜਾਂ ਕਰ ਰਹੀ ਹਾਂ, ਤੇ ਮੇਰੇ ਆਸ-ਪਾਸ ਦੇ ਸਾਰੇ ਲੋਕ ਸੇਫ ਹੋਣੇ ਚਾਹੀਦੇ ਆ, ਮੈਂ ਤਾਂ ਸੇਫ ਹੋਣਾ ਹੀ ਚਾਹੀਦਾ, ਉਹ ਤਾਂ ਮੇਰੀ ਰਿਸਪੋਂਸੀਬਿਲਿਟੀ ਆ, ਬਟ ਮੇਰੇ ਆਸ-ਪਾਸ ਦੇ ਸਾਰੇ ਲੋਕ ਜੇ ਸੇਫ ਹੋਣਗੇ ਦੈਨ ਆਈ ਐਮ ਅ ਗੁੱਡ ਸਿਟੀਜ਼ਨ। ਤੇ ਇਹ ਕਿਸ ਤਰ੍ਹਾਂ ਅਚੀਵ ਕਰਨਾ, ਇਹ ਜਰਨੀ ਤੁਸੀਂ ਅੱਜ ਹੀ ਸ਼ੁਰੂ ਕਰੋ, ਇਸ ਤਰ੍ਹਾਂ ਆਪਾਂ ਸੇਫ ਕਮਿਊਨਿਟੀ ਬਿਲਡ ਕਰ ਸਕਦੇ ਹਾਂ।
1: ਹਰਵਿੰਦਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਕੱਢਿਆ ਔਰ ਬਹੁਤ ਜਿਹੜੀਆਂ ਅਹਿਮ ਅਤੇ ਖਾਸ ਜਾਣਕਾਰੀਆਂ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ। ਸੋ ਉਮੀਦ ਕਰਦੇ ਹਾਂ ਦੋਸਤੋ ਕਿ ਤੁਹਾਨੂੰ ਇਸ ਗੱਲਬਾਤ ਦੇ ਵਿੱਚੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ। ਅਜਿਹੀਆਂ ਹੋਰਨਾਂ ਜਾਣਕਾਰੀਆਂ ਅਤੇ ਖਬਰਾਂ ਦੇ ਵਾਸਤੇ ਤੁਸੀਂ ਜੁੜੇ ਰਹੋ SBS ਪੰਜਾਬੀ ਦੇ ਨਾਲ, ਅਤੇ ਮੈਨੂੰ ਪਤਰਸ ਮਸੀਹ ਨੂੰ ਔਰ ਸਾਡੇ ਮਹਿਮਾਨ ਹਰਵਿੰਦਰ ਹੋਰਾਂ ਨੂੰ ਦਿਓ ਇਜਾਜ਼ਤ। ਧੰਨਵਾਦ।
2: ਸਵਾਸ ਕਰਦੇ ਹਾਂ ਕਿ ਜਾਣਕਾਰੀ ਵੀ ਚੰਗੀ ਲੱਗੀ ਹੋਵੇਗੀ। ਇਸ ਤਰੀਕੇ ਦੀਆਂ ਹੋਰ ਇੰਟਰਵਿਊਜ਼ ਅਤੇ ਜਾਣਕਾਰੀਆਂ ਤੁਸੀਂ SBS ਪੰਜਾਬੀ ਦੀ ਵੈਬਸਾਈਟ, SBS ਪੰਜਾਬੀ ਦੇ ਫੇਸਬੁੱਕ ਅਤੇ ਇੰਸਟਾ ਪੇਜ ਦੇ ਉੱਤੇ ਜਾ ਕੇ ਵੀ ਹਾਸਲ ਕਰ ਸਕਦੇ ਹੋ ਜੀ। ਇੱਧਰ ਮੈਸੇਜ ਆ ਚੁੱਕਾ ਹੈ ਸੁਖਵਿੰਦਰ ਜੀ ਦਾ, ਇਹ ਦੱਸਦੇ ਨੇ ਕਹਿ ਰਹੇ ਨੇ ਟੋਮ ਐਂਡ ਜੈਰੀ ਦੇ ਵਿੱਚੋਂ ਜੈਰੀ ਤਾਂ ਪਸੰਦ ਹੈ ਕਿਉਂਕਿ ਟੋਮ ਵਿਚਾਰਾ, ਅੱਛਾ ਟੋਮ ਵਿਚਾਰਾ ਹੈ ਲੇਕਿਨ ਹਮੇਸ਼ਾ ਕੁੱਟਦਾ ਸੀ ਜੈਰੀ ਨੂੰ। ਓਕੇ, ਔਰ ਕਹਿ ਰਹੇ ਜੈਰੀ ਸਾਡੇ ਵਰਗਾ ਨੋਟੀ ਸੀ ਅਤੇ ਸਾਡੇ ਵਰਗਾ ਐਕਟਿਵ ਵੀ ਆ ਉਹ। ਓਕੇ ਜੀ, ਥੈਂਕ ਯੂ। ਰਮਨ ਜੀ ਕਹਿ ਰਹੇ ਨੇ, ਪੁਨੀਤ ਜੀ ਸਤਿ ਸ਼੍ਰੀ ਅਕਾਲ, ਇਟਸ ਰਮਨ, ਬਹੁਤ ਸੋਹਣਾ ਸ਼ੋਅ ਤੁਹਾਡਾ ਆਲਵੇਜ਼ ਦੀ ਤਰ੍ਹਾਂ, ਧੰਨਵਾਦ ਰੰਗ ਬੰਨਣ ਲਈ, ਬਹੁਤ ਬਹੁਤ ਸ਼ੁਕਰੀਆ। ਔਰ ਹੁਣ ਮੈਂ ਤੁਹਾਨੂੰ ਮਿਲਾਂਗਾ ਵੀਰਵਾਰ ਇਸੇ ਟਾਈਮ ਇਸੇ ਟਾਈਮ ਤਾਂ ਚਲੋ ਅਲਵਿਦਾ ਲੈਣ ਦਾ ਸਮਾਂ ਹੋ ਜਾਂਦਾ, ਇਸ ਨੂੰ ਇੱਕ ਘੰਟਾ ਪਹਿਲਾਂ ਜ਼ਰੂਰ ਟਿਊਨ ਇਨ ਕਰਿਓ। ਔਰ ਅਗਰ ਤੁਹਾਡਾ ਕੋਈ ਯਾਰ ਦੋਸਤ ਮਿੱਤਰ ਬੇਲੀ ਰਿਸ਼ਤੇਦਾਰ ਅਗਰ ਸ਼ੈਪਟਨ ਦੇ ਵਿੱਚ ਰਹਿੰਦੇ ਆ, ਜੋ ਸ਼ੈਪਟਨ ਰੀਜਨਲ ਇਲਾਕਾ ਹੈ, ਅਸੀਂ ਔਰ ਸਾਡੀ ਟੀਮ ਅਸੀਂ ਪਹੁੰਚ ਰਹੇ ਹਾਂ ਜੀ ਸ਼ੁੱਕਰਵਾਰ ਨੂੰ ਸਵੇਰੇ ਉੱਥੇ ਸ਼ੈਪਟਨ ਦੀ ਮਾਰਕੀਟ ਦੇ ਵਿੱਚ ਤੁਹਾਡੇ ਸਭ ਦੇ ਨਾਲ ਗੱਲਾਂ ਬਾਤਾਂ ਕਰਾਂਗੇ। ਅਗਰ ਸ਼ੁੱਕਰਵਾਰ ਫ੍ਰੀ ਹੋਵੋਗੇ ਤਾਂ ਜ਼ਰੂਰ ਉੱਥੇ ਪਹੁੰਚਿਓ ਅਤੇ ਨਾਲ ਦੀ ਨਾਲ ਸਾਨੂੰ ਮਿਲਿਓ ਵੀ ਜ਼ਰੂਰ। ਇੱਧਰ ਮਨਦੀਪ ਔਲਖ ਜੀ ਵੀ ਹੁਣ ਮੈਸੇਜ ਭੇਜਦੇ ਨੇ, ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਪੰਜਾਬੀ SBS ਪੰਜਾਬੀ ਦੀ ਟੀਮ, ਅਤੇ ਜਵਾਬ ਭੇਜਦੇ ਨੇ ਜੋ ਮੈਂ ਮੂਵੀ ਦਾ ਪੁੱਛਿਆ ਸੀ। ਜ਼ਰੂਰ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਜਵਾਬ ਦੇਣ ਦੇ ਲਈ। ਬਿਲਕੁਲ ਜੀ, ਜਵਾਬ ਹੈ ਜੀ, ਮੈਂ ਵਾਪਸ ਆਊਂਗਾ ਮੂਵੀ ਦੇ ਲਿਰਿਸਿਸਟ ਦਾ ਨਾਮ ਹੈ ਜੀ ਇਰਸ਼ਾਦ ਕਾਮਿਲ, ਔਰ ਇਮਤਿਆਜ਼ ਅਲੀ ਹਮੇਸ਼ਾ ਤੋਂ ਹੀ ਇਰਸ਼ਾਦ ਕਾਮਿਲ ਨਾਲ ਕੰਮ ਕਰਦੇ ਰਹੇ ਨੇ, ਮਿਊਜ਼ੀਸ਼ੀਅਨ ਦੇ ਵਿੱਚ ਹੋਏ ਆ, ਰਹਿਮਾਨ ਦੇ ਨਾਲ ਕੰਮ ਕਰਦੇ ਨੇ, ਔਰ ਕਮਾਲ ਦੀ ਇਹਨਾਂ ਦੀ ਤਿੱਕੜੀ ਹੈ ਔਰ ਕਿਆ ਕਮਾਲ ਦਾ ਮਿਊਜ਼ਿਕ ਬਣਾਉਂਦੇ ਨੇ। ਹੁਣ ਲੈਂਦੇ ਹਾਂ ਜੀ ਇਜਾਜ਼ਤ, ਜੁੜੇ ਰਹੋ ਸੁਣਦੇ ਰਹੋ SBS ਪੰਜਾਬੀ। ਪੁਨੀਤ ਟਿੰਗਰਾ ਸਾਈਨਿੰਗ ਆਫ ਜੀ ਨਾਓ।

ਸੋ ਬਿਲਕੁਲ ਜੀ, ਅੱਜ ਤਾਂ ਇੱਕ ਹੋਰ ਗਾਣੇ ਦਾ ਸਮਾਂ ਬਚ ਚੁੱਕਾ ਹੈ ਔਰ ਤੁਹਾਨੂੰ ਗਾਣਾ ਇੱਕ ਹੋਰ ਸੁਣਾਵਾਂਗੇ। ਇੱਧਰ ਅਮਰਿਤ ਜੀ ਕਹਿ ਰਹੇ ਨੇ ਕਿ ਬਹੁਤ ਸੋਹਣਾ ਪ੍ਰੋਗਰਾਮ ਸੀ ਅੱਜ ਦਾ। ਸੋ ਵੈਸੇ ਤਾਂ ਮੈਂ ਇਜਾਜ਼ਤ ਲੈ ਚੁੱਕਾ ਸਾਂ, ਲੇਕਿਨ ਸੋਚਿਆ ਕਿ ਚਲੋ ਕਿਉਂ ਨਾ ਇੱਕ ਪਿਆਰਾ ਜਿਹਾ ਗਾਣਾ ਹੋਰ ਪਲੇ ਕਰ ਦਈਏ। ਸੋ ਅਗਲਾ ਗਾਣਾ ਆਵੇਗਾ ਜੀ ਵਨ ਲਵ ਬਾਏ AP ਢਿੱਲੋਂ, ਔਰ ਵੀਰਵਾਰ ਨੂੰ ਸ਼ਾਮ ਨੂੰ ਜ਼ਰੂਰ ਮਿਲਦੇ ਹਾਂ ਜੀ। ਉਸ ਤੋਂ ਇਲਾਵਾ ਸਾਡੇ ਬਾਕੀ ਪ੍ਰੋਗਰਾਮ ਵੀ ਤੁਸੀਂ ਜ਼ਰੂਰ ਸੁਣਦੇ ਰਿਹਾ ਕਰੋ, ਔਰ ਕੱਲ੍ਹ ਬੁੱਧਵਾਰ ਸਾਡੇ SBS ਦੇ ਸਿਡਨੀ ਸਟੂਡੀਓ ਤੋਂ ਹੀ ਪੰਜਾਬੀ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਬਹੁਤ ਬਹੁਤ ਸ਼ੁਕਰੀਆ ਸਾਥ ਦੇਣ ਦੇ ਲਈ, ਔਰ ਆਓ ਹੁਣ ਪਲੇ ਕਰਦੇ ਹਾਂ ਜੀ ਸਾਡਾ ਅਗਲਾ ਅਤੇ ਆਖਰੀ ਗਾਣਾ। ਜੁੜੇ ਰਹੋ, ਸੁਣਦੇ ਰਹੋ SBS ਪੰਜਾਬੀ। ਮੈਂ ਹਾਂ ਪੁਨੀਤ ਟਿੰਗਰਾ।

SBS South Asian. Mixing in the

Get a